ਦਰਬਾਰ ਪ੍ਰੀਤਾ ਸਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਪੁਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ।

0: ਬਠ ਫਰੀਦਾ ਉਹ ਜੋ ਸਾਜ
1: ਸੁਵੇ ਗੋਬਿੰਦ ਭਗਤ ਕੈ।

ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ

ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਮਤ ਪਦੇ ਰਾਖੇ ਆਪ ਅਕਾਲ ਪੁਰਖ। ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ, ਸਤਿਗੁਰ ਜੀ ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਆਪਣੇ ਸੇਵਕ ਪਰਿਵਾਰਾਂ ਨੂੰ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੀ ਪ੍ਰੇਰਣਾ ਅਤੇ ਉੱਦਮ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਸਚਿੰਦਰ ਸਿੰਘ, ਬੀਬੀ ਤੇਜਿੰਦਰ ਕੌਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ

ਸ਼ੁਕਰਾਨਾ ਕਰਦੇ ਹੋਏ ਗੁਰੂ ਗ੍ਰੀਵ ਨਿਵਾਜ ਪਿਤਾ ਜੀ ਆਪ ਜੀਆਂ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਆਪ ਜੀ ਦੇ ਪਾਵਨ ਚਰਨਾਂ ਵਿੱਚ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਅਰਦਾਸਾਂ ਬੇਨਤੀਆਂ ਹਨ ਅਤੇ ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ ਹਰ ਮਦਾਨੇ ਫਤਿਹ ਕਰਨੀ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਬੇਟੀ ਸੁਖਪ੍ਰੀਤ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਤਿਗੁਰੂ ਜੀ ਆਉਣ ਵਾਲਾ ਸਮਾਂ ਸੁੱਖਾਂ ਅਤੇ ਖੁਸ਼ੀਆਂ ਭਰਿਆ ਬਤੀਤ ਕਰਾਉਣ ਲਈ ਅਰਦਾਸਾਂ ਬੇਨਤੀਆਂ ਹਨ। ਕਿਰਪਾ ਕਰਨੀ ਸਤਿਗੁਰੂ ਜੀ ਆਪ ਜੀ ਨੇ ਬੱਚੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਅੰਗ ਸੰਗ ਸਹਾਈ ਹੋਣਾ ਹਰ ਮਦਾਨੇ ਫਤਿਹ ਕਰਨੀ ਸਤਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਅਤੇ ਖੁਸ਼ੀਆਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਰੱਖਣਾ। ਸਤਿਗੁਰੂ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ। ਅੰਗੀਕਾਰ ਕਰਨੇ ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਣਾ ਜੀ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਪਰਮਜੀਤ ਸਿੰਘ ਜੀ ਬੀਬੀ ਹਰਜਿੰਦਰ ਕੌਰ ਬਸਰਾ ਸਮੂਹ ਬਸਰਾ ਪਰਿਵਾਰ ਵੱਲੋਂ ਸਤਿਗੁਰੂ ਜੀ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਸਮੂਹ ਬਸਰਾ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਜੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਆਪਣੇ ਸੇਵਕਾਂ ਨੂੰ ਸਤਿਗੁਰੂ ਜੀ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਣਾ ਹਰ ਮਦਾਨੇ ਫਤਿਹ ਕਰਨੀ ਅੰਗ ਸੰਗ ਸਹਾਈ ਹੋਣਾ। ਗੁਰੂ ਗਰੀਬ ਨਿਵਾਜ ਪਿਤਾ ਜੀ ਬਸਰਾ ਪਰਿਵਾਰ ਵੱਲੋਂ ਵੀ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ। ਅੰਗੀਕਾਰ ਕਰਨੇ ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਿਸ਼ ਕਰਨਾ ਜੀ ਆਪ ਜੀਆਂ ਦੇ ਦਰ ਘਰ ਦੇ ਸੇਵਕ ਸੇਵਾਦਾਰ ਪਰਿਵਾਰ ਸਰਦਾਰ ਜੁਗਰਾਜ ਸਿੰਘ ਗਿੱਲ ਬੀਬੀ ਸੁਖਜਿੰਦਰ ਕੌਰ ਦੇ ਸਪੁੱਤਰ ਸਰਦਾਰ ਰੁਪਿੰਦਰ ਸਿੰਘ ਜੀ ਬੀਬੀ ਹਰਮਨਜੀਤ ਕੌਰ ਗਿੱਲ ਤਿਨ੍ਹਾਂ ਵੱਲੋਂ ਆਪਣੇ ਬੇਟੇ ਕਾਕਾ ਜ਼ੋਰਾਵਰ ਸਿੰਘ ਗਿੱਲ ਦੇ ਤੀਜੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਆਪ ਜੀ ਦੀਆਂ ਅਸੀਸਾਂ ਲੈਣ ਲਈ ਅਤੇ ਸ਼ੁਕਰਾਨੇ ਵਜੋਂ ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸਤਿਗੁਰੂ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਗਿੱਲ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬੇਟੇ ਜ਼ੋਰਾਵਰ ਸਿੰਘ ਗਿੱਲ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਸਤਿਗੁਰੂ ਰਹਿਮਤਾਂ ਨਾਲ ਨਿਵਾਜਣਾ ਹਰ ਮਦਾਨੇ ਫਤਿਹ ਕਰਨੀ ਗਿੱਲ ਪਰਿਵਾਰ ਵੱਲੋਂ ਵੀ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨਾ ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਤਿਗੁਰੂ ਜੀ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਅਤੇ ਸੇਵਕ ਪਰਿਵਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਅੰਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਪੁੱਤ ਮਾਤਾ ਕੀ ਆਸੀਸ ਨਿਮਖ ਨਾ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਆਰ ਸਹਿਤ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਜੀ ਸੇਵਕ ਪਰਿਵਾਰਾਂ ਵੱਲੋਂ, ਜਿਵੇਂ ਸਰਦਾਰ ਸੁਚਿੰਦਰ ਸਿੰਘ ਜੀ ਉਹਨਾਂ ਵੱਲੋਂ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਸਾਧ ਸੰਗਤ ਜੀ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ, ਜੋ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ, ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਬਸਰਾ ਪਰਿਵਾਰ ਵੱਲੋਂ ਸਾਧ ਸੰਗਤ ਜੀ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸ਼ਾਮ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਅਤੇ ਸਾਧ ਸੰਗਤ ਜੀ ਗਿੱਲ ਪਰਿਵਾਰ ਵੱਲੋਂ ਬੱਚੇ ਕਾਕਾ ਜ਼ੋਰਾਵਰ ਸਿੰਘ ਗਿੱਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਦੀਵਾਨਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਕੀਤੀ ਜਾ ਰਹੀ ਹੈ। ਤਿੰਨੇ ਹੀ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੇ ਹੋ। ਤਿੰਨੋਂ ਹੀ ਪਰਿਵਾਰਾਂ ਵੱਲੋਂ ਆਪ ਆਏ ਹੋਏ ਸਾਰੇ ਸੱਜਣਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਜੀ ਆਇਆਂ। ਆਓ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਆਪ ਸੰਗਤਾਂ ਨੂੰ, ਪਰਿਵਾਰਾਂ ਵੱਲੋਂ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਹਨ। ਜਦੋਂ ਵੀ ਆਪ ਜੀ ਨੂੰ ਸਾਧ ਸੰਗਤ ਜੀ ਲੋੜ ਮਹਿਸੂਸ ਹੋਵੇ, ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕ ਤੋਂ ਬਗੈਰ ਨਾ ਜਾਵੇ ਜੀ। ਆਓ ਪਿਆਰ ਸਾਹਿਬ ਗੁਰੂ ਚਰਨਾਂ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ। ਕੋਈ ਆਪਣਾ ਚੁੱਕਾ ਲਿਖੇ ਮਾਂ ਸਤਿਯੁਗ ਤੋਂ ਸਮਰਥ ਬਖਸ਼ਿਸ਼ ਕਰ ਰਹਿਮਤ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ, ਜਿਹੜੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਕੀਰਤਨ ਦੇ ਨਾਲ ਜੋੜ ਰਹੇ ਸਨ। ਸਾਧ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸਤਿਗੁਰਾਂ ਦੇ ਪਾਵਨ ਅਸਥਾਨ ਵਿਖੇ ਸਾਧ ਸਿੰਘ ਜੀ, ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀ ਵਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਦੇ ਪਾਸੋਂ ਆਓ, ਬੜੇ ਪਿਆਰ ਸਤਿਕਾਰ ਸਹਿਤ ਬੈਠ ਕਰਕੇ ਸਾਧ ਸੰਗਤ ਦੀ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ebru Sevci. ਜਿਤਾ ਸੰਬੰਧ ਸਾਗਰ ਨੀਰ ਭਰਿਆ ਤੇਤੇ ਅਵਗਨ ਹਮਾਰੇ ਦਇਆ ਕਰੋ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸ਼ਾਮ ਦੇ ਪਾਵਨ ਪਵਿੱਤਰ ਦੀਵਾਨ ਅੰਦਰ ਜੁੜ ਬੈਠੇ ਹਾਂ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰਨਾਮ ਦੀਓ। ਇਹ ਪਵਿੱਤਰ ਬਾਣੀ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਉਚਾਰੀ ਗਈ ਹੈ ਭੱਟਾਂ ਵੱਲੋਂ। ਭੱਟ ਸਾਹਿਬਾਨਾਂ ਦੇ ਬੋਲ ਨੇ। ਗੁਰੂ ਰਾਮਦਾਸ ਜੀ ਨੂੰ ਉਹਨਾਂ ਨੇ ਸਮਰੱਥ ਗੁਰੂ ਆਖਿਆ ਹੈ। ਉਹ ਗੁਰੂ ਜਿਸ ਕੋਲੇ ਸਰਬ ਕਲਾ ਸਮਰੱਥ ਸ਼ਕਤੀ ਹੈ, ਕਲਾ ਹੈ, ਤਾਕਤ ਹੈ। ਸਾਰੀਆਂ ਰਿਧੀਆਂ ਸਿੱਧੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿਰਪ ਕਿੰਨੀ ਕਿਰਪਾ। ਸਭ ਤੋਂ ਵੱਡੀ ਕਿਰਪਾ ਗੁਰੂ ਰਾਮਦਾਸ ਜੀ ਕੀ ਕਰਦੇ ਨੇ? ਉਂਝ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿਰਪਾ ਦੇ ਰੂਪ ਵਿੱਚ, ਦਾਤਾਂ ਦੇ ਰੂਪ ਵਿੱਚ ਬਹੁਤ ਕੁਝ ਹੈ। ਸਭ ਤੋਂ ਵੱਡੀ ਦਾਤ, ਸਾਰਿਆਂ ਤੋਂ ਵੱਡੀ ਕਿਹੜੀ ਕਿਰਪਾ ਹੈ, ਕਿਹੜੀ ਬਖਸ਼ਿਸ਼ ਹੈ? ਹਰ ਨਾਮ ਦੀਓ, ਰੱਬ ਦਾ ਨਾਮ ਦੇਣਾ, ਇਹ ਸਾਰਿਆਂ ਤੋਂ ਵੱਡੀ ਕਿਰਪਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ। ਉਂਝ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਣਾਂ ਵਿੱਚੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਦੁਨਿਆਵੀ ਪਦਾਰਥ ਵੀ, ਸੁੱਖ ਵੀ, ਆਨੰਦ ਵੀ, ਸਾਰਾ ਕੁਝ ਮਿਲਦਾ। ਲੇਕਿਨ ਗੁਰੂ ਰਾਮਦਾਸ ਜੀ ਦੀ ਜਿਸ ਉੱਤੇ ਸਭ ਤੋਂ ਵੱਡੀ ਨਜ਼ਰ ਹੁੰਦੀ ਹੈ, ਸਾਰਿਆਂ ਤੋਂ ਉੱਤਮ ਕਿਰਪਾ ਹੁੰਦੀ ਹੈ, ਉਹ ਹੈ ਹਰ ਨਾਮ ਦੀ। ਉਹ ਰੱਬ ਦਾ ਨਾਮ ਉਹਨੂੰ ਦਿੰਦੇ ਨੇ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਅਤੇ ਭੱਟ ਜੀ ਕਹਿੰਦੇ ਉਹਨਾਂ ਨੇ ਇਹ ਕਿਰਪਾ ਕੀਤੀ ਸਾਡੇ ਉੱਤੇ ਵੀ, ਆਪਣੀ ਸੰਗਤ ਵਿੱਚ ਬਿਠਾਇਆ ਹੈ ਅਤੇ ਅੰਮ੍ਰਿਤਮਈ ਨਾਮ ਸਾਨੂੰ ਦਿੱਤਾ। ਭੱਟਾਂ ਨੇ ਆਪ ਹੀ ਇਹ ਗੱਲ ਆਖੀ ਹੈ ਕਿ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤਰਾਸ਼ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਭੱਟ ਜੀ ਕਹਿੰਦੇ ਗੁਰੂ ਰਾਮਦਾਸ

ਇੱਕ ਤਾਂ ਨਾਮ ਮਿਲਿਆ, ਸੰਗਤ ਮਿਲੀ ਅਤੇ ਜਮਾਂ ਦੀ ਤਰਾਸ਼ ਮਿਟ ਗਈ ਹੈ, ਡਰ ਦੂਰ ਹੋ ਗਏ ਨੇ। ਹੁਣ ਗੁਰੂ ਰਾਮਦਾਸ ਜੀ ਦੀ ਸੰਗਤ ਵਿੱਚ ਆਉਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੀ ਆਪਾਂ ਵਿਚਾਰ ਕਰੀਏ, ਜੋ ਭਾਈ ਗੁਰਦਾਸ ਜੀ ਦੀ ਪੌੜੀ ਆਪਾਂ ਹੁਣੇ ਸ਼ਰਵਣ ਕੀਤੀ ਹੈ। ਇਹ ਉਹ ਸਿੱਖ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਵੱਡੀ ਕਾਲ ਕੀਤੀ ਹੈ, ਕਮਾਈ ਕੀਤੀ ਹੈ, ਨਾਮ ਜਪਿਆ ਹੈ, ਗੁਰੂ ਰਾਮਦਾਸ ਜੀ ਦੇ ਇਹਨਾਂ ਨੇਤਰਾਂ ਦੇ ਨਾਲ ਦੀਦਾਰ ਕੀਤੇ ਨੇ, ਸਾਕਸ਼ਾਤ ਪ੍ਰਤੱਖ ਰੂਪ ਵਿੱਚ। ਇੱਕ ਤਾਂ ਆਪਾਂ ਗੁਰੂ ਨੂੰ ਬਾਣੀ ਦੇ ਰੂਪ ਵਿੱਚ, ਜੋਤ ਦੇ ਰੂਪ ਵਿੱਚ ਦੇਖਦੇ ਹਾਂ। ਇੱਕ ਇਹ ਉਹਨਾਂ ਸਿੱਖਾਂ ਦੀ ਗੱਲ ਹੈ ਜਿਨ੍ਹਾਂ ਨੇ ਸਰੀਰਕ ਜਾਮੇ ਵਿੱਚ ਵੀ ਗੁਰੂ ਰਾਮਦਾਸ ਜੀ ਦੇ ਦੀਦਾਰ ਪਾਏ ਨੇ। ਇਹਨਾਂ ਦੁਨਿਆਵੀ ਅੱਖਾਂ ਦੇ ਨਾਲ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਦੇਖਿਆ ਹੈ, ਇਹਨਾਂ ਕੰਨਾਂ ਦੇ ਨਾਲ ਗੁਰੂ ਰਾਮਦਾਸ ਜੀ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਬੋਲਾਂ ਨੂੰ ਸ਼ਰਵਣ ਕੀਤਾ। ਜਿਵੇਂ ਭਗਤ ਬਾਣੀ ਵਿੱਚ ਬੋਲ ਆਉਂਦਾ ਨਾ ਕਿ ਚਿੱਤ ਦੇ ਵਿੱਚ ਉਹਦੇ ਸਿਮਰਨ ਦੀ, ਦੀਦਾਰਿਆਂ ਦੀ, ਬੋਲ ਸ਼ਰਵਣ ਕਰਨ ਦੀ ਤਾਂਘ ਹੈ, ਨੈਣ ਅਵਲੋਕਣ ਵਾਲੀ ਗੱਲ ਆਉਂਦੀ ਹੈ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸ਼ਰਵਣ ਬਾਣੀ ਸੁਜਸ ਪੂਰ ਰੱਖੋ, ਮਨ ਸੋ ਮਧਕਰ ਕਰੋ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਭਗਤ ਰਵਿਦਾਸ ਜੀ ਦਾ ਇਹ ਬੋਲ ਹੈ, ਇਹ ਤਾਂਘ ਦੀ ਗੱਲ ਹੈ, ਖਿੱਚ ਦੀ ਗੱਲ ਹੈ, ਉਹੀ ਗੱਲ ਭੱਟ ਸਾਹਿਬਾਨ ਕਹਿ ਰਹੇ ਨੇ। ਹੁਣ ਜਿਨ੍ਹਾਂ ਸਿੱਖਾਂ ਨੇ ਗੁਰੂ ਰਾਮਦਾਸ ਜੀ ਨੂੰ ਇਹਨਾਂ ਨੇਤਰਾਂ ਨਾਲ ਦੇਖਿਆ, ਕੰਨਾਂ ਦੇ ਨਾਲ ਸੁਣਿਆ, ਪੈਰਾਂ ਨਾਲ ਚੱਲ ਕੇ ਗੁਰੂ ਰਾਮਦਾਸ ਜੀ ਦੇ ਕੋਲ ਆਏ, ਉਹਨਾਂ ਵਿੱਚੋਂ ਕੁਝ ਕੁ ਸਿੱਖਾਂ ਦੇ ਨਾਮ ਇਸ ਪੌੜੀ ਵਿੱਚ ਆਏ ਨੇ। ਭਾਈ ਗੁਰਦਾਸ ਕਹਿੰਦੇ, ਸਨਮੁਖ ਭਾਈ ਤੀਰਥਾ, ਸਭਰਵਾਲ ਸਭੇ ਸਰਦਾਰਾ। ਸਭਰਵਾਲ ਇੱਕ ਗੋਤ ਹੈ, ਇੱਕ ਕੁੱਲ ਹੈ, ਸਭਰਵਾਲ ਵੰਸ਼ ਦਾ ਨਾਮ ਹੈ ਸਭਰਵਾਲ। ਜਿਵੇਂ ਆਪਾਂ ਕੱਲ੍ਹ ਡੱਲੇ ਪਿੰਡ ਦੀ ਸੰਗਤ ਦੀ ਵਿਚਾਰ ਕੀਤੀ ਸੀ, 72 ਸਿੱਖ ਹੋਏ ਨੇ ਡੱਲੇ ਦੇ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਦੀ ਉਪਾਧੀ ਪਦਵੀ ਪ੍ਰਾਪਤ ਹੋਈ ਸੀ ਗੁਰੂ ਘਰ ਵਿੱਚੋਂ, ਡੱਲੇ ਪਿੰਡ ਦੀ ਸੰਗਤ। ਔਰ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਡੱਲੇ ਵਾਸੀ ਸੰਗਤ ਭਾਰੀ, ਡੱਲੇ ਪਿੰਡ ਵਿੱਚ ਰਹਿਣ ਵਾਲੀ ਸੰਗਤ ਗੁਣਾਂ ਦੇ ਨਾਲ ਬਹੁਤ ਭਰਪੂਰ ਸੀ, ਬੜੀ ਭਾਰੀ ਸੰਗਤ ਸੀ ਡੱਲੇ ਦੀ। ਅੱਜ ਹੁਣ ਸਭਰਵਾਲ ਇੱਕ ਗੋਤ ਹੈ, ਇੱਕ ਵੰਸ਼ ਹੈ, ਉਹਦੇ ਵਿੱਚ ਜਿਹੜੇ ਸਿੱਖ ਹਨ ਉਹਨਾਂ ਦਾ ਨਾਮ ਲਿਖਿਆ ਗਿਆ, ਜ਼ਿਕਰ ਕੀਤਾ ਗਿਆ। ਉਹਨਾਂ ਦੇ ਵਿੱਚ ਭਾਈ ਗੁਰਦਾਸ ਕਹਿੰਦੇ, ਸਨਮੁਖ ਭਾਈ ਤੀਰਥਾ, ਸਭਰਵਾਲ ਸਭੇ ਸਿਰਦਾਰਾ। ਸਿਰਦਾਰਾ ਕਿਹਨੂੰ ਕਹਿੰਦੇ ਨੇ? ਮੁਖੀ, ਸਿਰਦਾਰ, ਆਗੂ। ਜਿਹੜੇ ਸਭਰਵਾਲ ਵੰਸ਼ ਦੇ ਮੁਖੀ ਸਨ ਨਾ, ਆਗੂ ਸਿਰਦਾਰ, ਉਹ ਸਾਰੇ ਦੇ ਸਾਰੇ ਗੁਰੂ ਰਾਮਦਾਸ ਜੀ ਦੇ ਸਨਮੁਖ ਹੋ ਗਏ, ਸਾਹਮਣੇ ਆ ਗਏ। ਸਨਮੁਖ ਦਾ ਭਾਵ ਕੀ ਹੈ? ਇੱਕ ਤਾਂ ਹੁੰਦਾ ਨਾ ਗੁਰੂ ਤੋਂ ਬੇਮੁਖ ਹੋ ਜਾਣਾ, ਪਿੱਠ ਦੇ ਦੇਣੀ, ਗੁਰੂ ਵਾਲੇ ਪਾਸੇ ਤੋਂ ਮੂੰਹ ਫੇਰ ਲੈਣਾ, ਗੁਰੂ ਵਾਲੇ ਪਾਸੇ ਤੋਂ ਆਕੀ ਹੋ ਜਾਣਾ। ਲੇਕਿਨ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ, ਕਹਿੰਦੇ ਨੇ ਇਹ ਸਾਰੇ ਸਨਮੁੱਖ ਸਨ, ਸਾਹਮਣੇ ਸਨ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲ।

0: ਜਿਹੜੇ ਅੰਦਰੋਂ ਬਾਹਰੋਂ ਗੁਰੂ ਦੇ ਸਨਮੁੱਖ ਸਨ। ਇੱਕ ਤਾਂ ਸਰੀਰ ਕਰਕੇ ਕਿਸੇ ਦੇ ਸਨਮੁੱਖ ਹੋਣਾ, ਪਰ ਮਨ ਕਰਕੇ ਨਹੀਂ ਹੋਣਾ। ਇਹ ਜਿਹੜੇ ਭਾਈ ਤੀਰਥਾ ਜੀ ਨੇ, ਇਹਨਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਸੱਭਰਵਾਲ ਵੰਸ਼ ਦੇ ਆਗੂ ਸਰਦਾਰ ਸਨ ਅਤੇ ਇਹ ਗੁਰੂ ਦੇ ਸਨਮੁੱਖ ਹੋ ਗਏ, ਸਾਹਮਣੇ ਹੋ ਗਏ, ਭਾਵ ਕਿ ਇਹਨਾਂ ਦਾ ਮੁੱਖ ਗੁਰੂ ਵੱਲ ਅਤੇ ਗੁਰੂ ਦਾ ਮੁੱਖ ਇਹਦੇ ਵੱਲ ਹੋ ਗਿਆ। ਭਾਈ ਤੀਰਥਾ ਵੱਡਾ ਕਰਨੀ ਵਾਲਾ ਸਿੱਖ ਹੋਇਆ ਭਾਈ ਤੀਰਥਾ ਜੀ। ਫਿਰ ਅੱਗੇ ਲਿਖਦੇ ਨੇ, ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸੁਧਾਰਾ। ਪਰਿਵਾਰ ਨੂੰ ਸੁਧਾਰਨ ਵਾਲੇ ਜਿਹੜੇ ਸਿੱਖ, ਉਹਨਾਂ ਵਿੱਚ ਭਾਈ ਪੂਰੋ ਜੀ, ਭਾਈ ਮਾਨਕ ਚੰਦ ਅਤੇ ਭਾਈ ਬਿਸ਼ਨ ਦਾਸ, ਇਹ ਤਿੰਨ ਸਿੱਖਾਂ ਦਾ ਨਾਮ ਹੈ। ਪਹਿਲੀ ਪੰਕਤੀ ਵਿੱਚ ਇੱਕ ਸਿੱਖ ਦਾ ਨਾਮ ਸੀ ਭਾਈ ਤੀਰਥਾ, ਜਿਹੜਾ ਗੁਰੂ ਦੇ ਸਨਮੁੱਖ ਹੋ ਗਿਆ। ਦੂਜੀ ਪੰਕਤੀ ਵਿੱਚ ਤਿੰਨ ਸਿੱਖ ਨੇ, ਭਾਈ ਪੂਰੋ, ਭਾਈ ਮਾਨਕ ਚੰਦ ਅਤੇ ਭਾਈ ਬਿਸ਼ਨ ਦਾਸ। ਇਹਨਾਂ ਨੂੰ ਗੁਰੂ ਦੇ ਦਰ ਤੋਂ ਕੀ ਬਖਸ਼ਿਸ਼ ਹੋਈ? ਪਰਿਵਾਰ ਸੁਧਾਰਾ। ਇਹਨਾਂ ਦਾ ਤਾਂ ਸਾਰਾ ਪਰਿਵਾਰ ਹੀ ਸੁਧਰ ਗਿਆ, ਸੁਧਾਰਿਆ ਗਿਆ। ਆਪਣੀ ਕੁੱਲ, ਆਪਣੀ ਵੰਸ਼ ਨੂੰ ਹੀ ਇਹਨਾਂ ਨੇ ਸੁਧਾਰ ਲਿਆ। ਬਾਣੀ ਇਸ ਗੱਲ ਨੂੰ ਮੰਨਦੀ ਹੈ, ਜੇ ਕੁੱਲ ਵਿੱਚ ਕੋਈ ਚੰਗਾ ਪੁਰਸ਼ ਪੈਦਾ ਹੋ ਜਾਏ, ਭਗਤ ਪੈਦਾ ਹੋ ਜਾਏ, ਤਾਂ ਸਾਰੀ ਵੰਸ਼ ਦਾ ਹੀ ਭਾਰ ਉਤਾਰਾ ਹੋ ਜਾਂਦਾ ਹੈ, ਸਾਰੀ ਕੁਟੁੰਬ ਦਾ ਹੀ ਭਲਾ ਹੋ ਜਾਂਦਾ ਹੈ। ਉਦਾਹਰਣ ਸਾਡੇ ਸਾਹਮਣੇ ਹੈ, ਪ੍ਰਹਲਾਦ ਹੈ, ਧਰੂ ਹੈ। ਪ੍ਰਹਲਾਦ ਅਤੇ ਧਰੂ ਆਪ ਵੀ ਅਤੇ ਆਪਣੀ ਵੰਸ਼ ਨੂੰ ਵੀ ਇਹਨਾਂ ਨੇ ਸੁਧਾਰ ਲਿਆ ਸੀ, ਵੰਸ਼ ਦਾ ਵੀ ਭਲਾ ਕਰ ਲਿਆ ਸੀ, ਸਭ ਪਰਿਵਾਰ ਚੜ੍ਹਾਇਆ ਬੇੜੇ। ਐਸੇ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇਹਨਾਂ ਦੋ ਭਗਤਾਂ ਵਾਸਤੇ, ਧਰੂ ਪ੍ਰਹਲਾਦ, ਇਹਨਾਂ ਦੋਵਾਂ ਦੀ ਗੱਲ ਹੈ। ਭਾਈ ਪੂਰੋ ਜੀ, ਭਾਈ ਮਾਨਕ ਚੰਦ, ਬਿਸ਼ਨ ਦਾਸ ਆਪ ਵੀ ਸੁਧਰ ਗਏ, ਇਹਨਾਂ ਨੇ ਆਪਣਾ ਜੀਵਨ ਵੀ ਸੁਧਾਰ ਲਿਆ ਅਤੇ ਪਰਿਵਾਰ ਦਾ ਵੀ ਭਲਾ ਕਰ ਲਿਆ। ਆਪਣੀ ਕੁੱਲ ਨੂੰ, ਆਪਣੀ ਵੰਸ਼ ਨੂੰ, ਆਪਣੇ ਕੁਟੰਬ ਨੂੰ ਵੀ ਗੁਰੂ ਦੇ ਲੜ ਲਾਇਆ ਇਹਨਾਂ ਨੇ। ਭਾਈ ਮਾਨਕ ਚੰਦ ਦੀ ਬੜੀ ਵੱਡੀ ਸੇਵਾ ਹੈ, ਗੁਰੂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਭਾਈ ਮਾਨਕ ਚੰਦ ਗੋਇੰਦਵਾਲ ਵਿੱਚ ਉਦੋਂ ਬੜੀ ਸੇਵਾ ਕਰਦਾ ਸੀ ਜਦੋਂ ਬੌਲੀ ਦੀ ਰਚਨਾ ਹੋ ਰਹੀ ਸੀ ਗੁਰੂ ਅਮਰਦਾਸ ਜੀ ਵੱਲੋਂ। ਭਾਈ ਮਾਨਕ ਚੰਦ ਦਾ ਉੱਥੇ ਨਾਮ ਆਇਆ ਵਿਸ਼ੇਸ਼ ਕਰਕੇ। ਵੱਡੀ ਗਿਣਤੀ ਵਿੱਚ ਸਿੱਖ ਬੌਲੀ ਵਿੱਚ ਸੇਵਾ ਕਰਦੇ ਸਨ, ਮਿੱਟੀ ਦੀਆਂ ਟੋਕਰੀਆਂ ਚੁੱਕ ਚੁੱਕ ਕੇ ਬਾਹਰ ਸੁੱਟਦੇ ਰਹੇ। ਉਹਨਾਂ ਦੇ ਵਿੱਚ ਇਹ ਸਿੱਖ ਵੀ ਸੀ, ਭਾਈ ਮਾਨਕ ਚੰਦ। ਕਹਿੰਦੇ ਬੌਲੀ ਦੀ ਖੁਦਾਈ ਕਰਦਿਆਂ ਕਰਦਿਆਂ ਥੱਲੇ ਜ਼ਮੀਨ ਦਾ ਤਲ ਬੜਾ ਪੱਕਾ ਆ ਗਿਆ। ਅੱਜ ਵੀ ਆਪਾਂ ਦੇਖਦੇ ਹਾਂ ਜਿਹੜੇ ਜ਼ਿਮੀਂਦਾਰ ਕਿਸਾਨ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਹੈ ਜ਼ਮੀਨ ਦੇ ਥੱਲੇ ਪਰਤਾਂ ਬਣੀਆਂ ਹੋਈਆਂ ਨੇ, ਪਰਤਾਂ, ਅਤੇ ਕਈ ਬੜੀਆਂ ਪੱਥਰੀਲੀਆਂ ਪਰਤਾਂ ਹੁੰਦੀਆਂ ਨੇ, ਪੱਕੀਆਂ ਹੁੰਦੀਆਂ ਨੇ, ਕਈ ਪਰਤਾਂ ਬੜੀਆਂ ਕੱਚੀਆਂ ਹੁੰਦੀਆਂ ਨੇ। ਜ਼ਮੀਨ ਦੇ ਤਲ 'ਤੇ ਕਈ ਪ੍ਰਕਾਰ ਦੀਆਂ ਪਰਤਾਂ ਹਨ, ਕੋਈ ਰੇਤ ਵਾਲੀ, ਕੋਈ ਚੀਕਣੀ, ਕੋਈ ਪੱਥਰੀਲੀ। ਕਹਿੰਦੇ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਖ ਰੇਖ ਹੇਠ ਬੌਲੀ ਦੀ ਖੁਦਾਈ ਕੀਤੀ ਜਾ ਰਹੀ ਸੀ, ਰਚਨਾ ਕੀਤੀ ਜਾ ਰਹੀ ਸੀ, ਅਤੇ ਅਚਾਨਕ ਹੀ ਇੱਕ ਕੜ ਆ ਗਿਆ, ਪੱਕਾ ਮਜ਼ਬੂਤ ਪੱਥਰੀਲਾ ਕੜ ਆ ਗਿਆ ਖੁਦਾਈ ਵਾਸਤੇ। ਉਸ ਕੜ ਨੂੰ ਤੋੜਨਾ ਬੜਾ ਹੀ ਲਾਜ਼ਮੀ ਸੀ, ਬੜਾ ਜ਼ਰੂਰੀ ਸੀ। ਜਿਤਨੀ ਦੇਰ ਜ਼ਮੀਨ ਦੀ ਪਰਤ ਦੇ ਉਸ ਕੜ ਨੂੰ ਤੋੜਿਆ ਨਹੀਂ ਜਾਂਦਾ, ਉਨੀ ਦੇਰ ਜ਼ਮੀਨ ਦਾ ਪਾਣੀ ਉੱਪਰ ਨਹੀਂ ਸੀ ਆ ਰਿਹਾ। ਉਸ ਕੜ ਨੂੰ ਤੋੜਨਾ ਬੜਾ ਲਾਜ਼ਮੀ ਸੀ, ਬੜਾ ਜ਼ਰੂਰੀ ਸੀ। ਅੱਜ ਵਾਂਗੂ ਸਾਧਨ ਨਹੀਂ ਸਨ ਉਸ ਵੇਲੇ, ਅੱਜ ਤਾਂ ਮਸ਼ੀਨੀ ਯੁੱਗ ਹੈ, ਪੱਥਰਾਂ ਨੂੰ ਵੀ ਤੋੜ ਦਿੱਤਾ ਜਾਂਦਾ ਹੈ, ਪੱਥਰਾਂ ਦੇ ਵਿੱਚ ਵੀ ਚੀਰਾ ਪਾਇਆ ਜਾਂਦਾ ਹੈ, ਪੱਥਰ ਵੀ ਟੁੱਟ ਜਾਂਦੇ ਨੇ। ਉਸ ਵੇਲੇ ਅਜੇ ਇੰਨੇ ਸਾਧਨ ਹੈ ਨਹੀਂ ਸਨ। ਬੌਲੀ ਦਾ ਕੜ ਤੋੜਨ ਵਾਸਤੇ ਤਾਂ ਕਿ ਪਾਣੀ ਉੱਪਰ ਆ ਜਾਏ, ਬਹੁਤ ਸਾਰੇ ਸਿੱਖਾਂ ਦੀ ਜ਼ਿੰਮੇਵਾਰੀ ਲੱਗ ਗਈ, ਸੇਵਾ ਲੱਗ ਗਈ। ਉਹਨਾਂ ਦੇ ਵਿੱਚੋਂ ਜਿਹੜਾ ਮੁਖੀ ਸਿੱਖ ਹੈ ਉਹਦਾ ਨਾਮ ਸੀ ਭਾਈ ਮਾਨਕ ਚੰਦ। ਭਾਈ ਮਾਨਕ ਚੰਦ ਇਤਿਹਾਸ ਵਿੱਚ ਜ਼ਿਕਰ ਹੈ ਕਿਉਂਕਿ ਇੱਥੇ ਨਾਮ ਲਿਖਿਆ ਹੈ ਭਾਈ ਗੁਰਦਾਸ ਜੀ ਨੇ। ਇਹ ਭਾਈ ਮਾਨਕ ਚੰਦ ਬੌਲੀ ਦੇ ਥੱਲੇ ਚਲਾ ਗਿਆ। ਕਾਫੀ ਡੂੰਘੀ ਹੈ ਨਾ ਬੌਲੀ, ਜਿਨ੍ਹਾਂ ਨੇ ਅੱਜ ਦਰਸ਼ਨ ਦੀਦਾਰ ਕੀਤੇ ਜ਼ਰੂਰ ਪਤਾ ਹੋਏਗਾ, 84 ਪੌੜੀਆਂ ਵਾਲੀ ਇਹ ਬੌਲੀ ਅੱਜ ਵੀ ਮੌਜੂਦ ਹੈ। ਭਾਈ ਮਾਨਕ ਚੰਦ ਲੋਹੇ ਦੇ ਵੱਡੇ ਵਿਧਾਨ ਨੂੰ ਲੈ ਕੇ, ਜਿਹਨੂੰ ਆਪਾਂ ਹਥੌੜਾ ਕਹਿ ਸਕਦੇ ਹਾਂ, ਜ਼ਮੀਨ ਦੇ ਥੱਲੇ ਬੌਲੀ ਦੇ ਅੰਦਰ ਚਲਾ ਗਿਆ। ਇਹਨੇ ਬੜੇ ਜ਼ੋਰ ਦੇ ਨਾਲ ਉਸ ਕੜ ਨੂੰ ਤੋੜਨ ਵਾਸਤੇ ਸੱਟਾਂ ਮਾਰੀਆਂ, ਚੋਟਾਂ ਮਾਰੀਆਂ, ਠੋਕਰਾਂ ਮਾਰੀਆਂ। ਅਚਾਨਕ ਹੀ ਉਹ ਕੜ ਟੁੱਟ ਗਿਆ। ਇਤਿਹਾਸ ਵਿੱਚ ਜ਼ਿਕਰ ਹੈ ਕਿ ਠੋਕਰ ਮਾਰਦਿਆਂ ਮਾਰਦਿਆਂ, ਵਿਧਾਨ ਦੇ ਭਾਰੀ ਸੱਟਾਂ ਮਾਰਦਿਆਂ ਮਾਰਦਿਆਂ ਜਦੋਂ ਬੌਲੀ ਦਾ ਕੜ ਟੁੱਟਾ ਤੇ ਇੱਕਦਮ ਪਾਣੀ ਦਾ ਫੁਹਾਰਾ ਚੱਲ ਪਿਆ, ਪਾਣੀ ਉੱਪਰ ਆਉਣ ਲੱਗ ਪਿਆ ਤੇ ਭਾਈ ਮਾਨਕ ਚੰਦ ਜੀ ਉਸ ਪਾਣੀ ਵਿੱਚ ਡੁੱਬ ਗਏ। ਇੱਕਦਮ ਪਾਣੀ ਉਛਾਲ ਆਇਆ ਬੌਲੀ ਦੇ ਕੜ ਟੁੱਟਣ ਤੋਂ ਬਾਅਦ। ਕਹਿੰਦੇ ਜਦੋਂ ਇੱਕਦਮ ਪਾਣੀ ਦੇ ਨਾਲ ਬੌਲੀ ਭਰ ਗਈ ਤੇ ਭਾਈ ਮਾਨਕ ਚੰਦ ਉਹਦੇ ਅੰਦਰ ਡੁੱਬ ਚੁੱਕੇ ਸੀ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਪਾਤਸ਼ਾਹ ਕਹਿਣ ਲੱਗੇ, ਇਹ ਗੁਰੂ ਅਮਰਦਾਸ, ਬੌਲੀ ਦਾ ਕੜ ਤੇ ਟੁੱਟ ਗਿਆ ਹੈ, ਲੇਕਿਨ ਆਪਣਾ ਨਜ਼ਦੀਕੀ ਸਿੱਖ ਭਾਈ ਮਾਨਕ ਚੰਦ ਵਿੱਚ ਹੀ ਡੁੱਬ ਗਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਭਾਈ ਨਹੀਂ, ਉਹ ਤੇ ਸੱਚਾ ਮਾਨਕ ਬਣ ਚੁੱਕਾ ਹੈ। ਮਾਨਕ ਉਂਜ ਆਪਾਂ ਮੋਤੀ ਨੂੰ ਵੀ ਆਖਦੇ ਹਾਂ, ਮੋਤੀ ਦਾ ਨਾਮ ਮਾਨਕ ਹੈ। ਮੋਤੀ ਬੜਾ ਕੀਮਤੀ ਹੁੰਦਾ, ਮਾਨਕ ਬੜਾ ਮਹਿੰਗਾ ਹੁੰਦਾ, ਬੜਾ ਕੀਮਤੀ ਹੈ ਮਾਨਕ। ਜਦੋਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ, ਪਾਤਸ਼ਾਹ ਜੀ ਲੱਗਦਾ ਹੈ ਭਾਈ ਮਾਨਕ ਬੌਲੀ ਦਾ ਕੜ ਤੋੜਨ ਗਿਆ ਸੀ ਤੇ ਵਿੱਚ ਹੀ ਡੁੱਬ ਗਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਿੱਖੋ, ਇਹ ਤਾਂ ਸੱਚਾ ਮਾਨਕ ਬਣ ਗਿਆ, ਗੁਰੂ ਦਾ ਮਾਨਕ ਹੈ, ਇਹ ਡੁੱਬੇਗਾ ਨਹੀਂ, ਇਹ ਤੇ ਤਰਨ ਵਾਲਾ ਹੈ, ਆਪ ਵੀ ਤਰਨ ਵਾਲਾ ਹੈ ਤੇ ਦੂਜਿਆਂ ਨੂੰ ਵੀ ਤਾਰਨ ਵਾਲਾ ਹੈ। ਉਸ ਭਾਈ ਮਾਨਕ ਚੰਦ ਦੀ ਗਾਥਾ ਇੱਥੇ ਭਾਈ ਗੁਰਦਾਸ ਜੀ ਕਰ ਰਹੇ ਨੇ। ਸਭਰਵਾਲ ਵੰਸ਼ ਦੇ ਵਿੱਚੋਂ ਇਹ ਸਿੱਖਾਂ ਦਾ ਨਾਮ ਹੈ। ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨਦਾਸ ਪਰਿਵਾਰ ਸੁਧਾਰਾ। ਭਾਈ ਮਾਨਕ, ਭਾਈ ਪੂਰੋ, ਭਾਈ ਬਿਸ਼ਨਦਾਸ ਇਹ ਆਪ ਵੀ ਤਰੇ, ਇਹਨਾਂ ਨੇ ਆਪਣੇ ਕੁਟੰਬ ਨੂੰ ਵੀ ਤਾਰਿਆ, ਆਪਣੀ ਕੁੱਲ ਦਾ ਵੀ ਭਲਾ ਕੀਤਾ, ਆਪਣੀ ਕੁੱਲ ਵੀ ਤਾਰਨੀ ਕੀਤੀ ਸੀ ਇਸ ਭਾਵ ਸਾਗਰ ਦੇ ਵਿੱਚੋਂ। ਫਿਰ ਅੱਗੇ ਕਹਿੰਦੇ ਪੁਰਖ ਪਦਾਰਥ ਜਾਣੀਏ ਤਾਰੂ ਭਾਰੂ ਦਾਸੂ ਦੁਆਰਾ। ਪੁਰਖ ਕਹਿੰਦੇ ਗੁਰੂ ਦੇ ਦਰਬਾਰ ਦੇ ਕੁਝ ਹੋਰ ਵੱਡੇ ਪੁਰਖ ਸਨ। ਪੁਰਖ ਆਪਾਂ ਕਿਹਨੂੰ ਕਹਿੰਦੇ, ਜੋ ਸਿਆਣਾ ਹੁੰਦਾ ਹੈ, ਸੂਝਵਾਨ ਹੁੰਦਾ ਹੈ, ਜਿਸ ਕੋਲੇ ਪਰਮਾਤਮਾ ਦੇ ਦਿੱਤੇ ਹੋਏ, ਉਂਝ ਅਕਾਲ ਪੁਰਖ ਨੂੰ ਵੀ ਪੁਰਖ ਹੀ ਆਖਦੇ ਹਾਂ ਆਪਾਂ। ਅਕਾਲ ਪੁਰਖ, ਪੁਰਖ ਦਾ ਭਾਵ ਕੀ ਹੈ, ਪੂਰਿਆ ਹੋਇਆ, ਸਾਰਿਆਂ ਤੋਂ ਉੱਤਮ, ਮਹਾਨ, ਮਹਾਂਪੁਰਖ ਵੀ ਕਹਿ ਦਿੰਦੇ ਹਨ। ਪੁਰਖ ਸ਼ਬਦ ਜਿਸ ਵਿੱਚ ਬਹੁਤ ਖੂਬੀਆਂ ਹੋਣ, ਜਿਸ ਵਿੱਚ ਬਹੁਤ ਗੁਣ ਹੋਣ, ਉਹਨਾਂ ਦੇ ਨਾਲ ਲਾਇਆ ਜਾਂਦਾ, ਲਿਖਿਆ ਜਾਂਦਾ। ਭਾਈ ਗੁਰਦਾਸ ਜੀ ਨੇ ਕੁਝ ਪੁਰਸ਼ਾਂ ਦੇ ਨਾਮ ਲਏ ਨੇ ਤੇ ਉਹਨਾਂ ਦੇ ਨਾਲ ਲਿਖਿਆ ਪੁਰਖ ਪਦਾਰਥ ਜਾਣੀਏ ਤਾਰੂ ਭਾਰੂ ਦਾਸ ਦੁਆਰਾ। ਦੋ ਸਿੱਖ ਗੁਰੂ ਦੇ ਦੁਆਰੇ ਤੇ ਇੱਕ ਦਾ ਨਾਮ ਸੀ ਤਾਰੂ ਤੇ ਦੂਜੇ ਦਾ ਨਾਮ ਸੀ ਭਾਰੂ। ਇਹ ਵੱਡੇ ਪੁਰਖ ਸਨ ਤੇ ਜਿਵੇਂ ਕੋਈ ਪਦਾਰਥ ਬੜਾ ਕੀਮਤੀ ਹੁੰਦਾ ਹੈ, ਬੜਾ ਮਹਿੰਗਾ ਹੁੰਦਾ ਹੈ, ਉਸ ਪਦਾਰਥ ਦੀ ਬੜੀ ਕੀਮਤ ਮੁੱਲ ਹੋਣ ਕਰਕੇ ਉਹਦਾ ਨਾਮ ਵੀ ਬੜਾ ਹੁੰਦਾ ਹੈ। ਭਾਈ ਤਾਰੂ ਤੇ ਭਾਈ ਪਾਰੂ ਵੱਡੇ ਪੁਰਖ ਸਨ ਤੇ ਕੀਮਤੀ ਪਦਾਰਥਾਂ ਵਰਗੇ ਸਨ, ਕੀਮਤੀ ਵਸਤੂ ਦੀ ਤਰ੍ਹਾਂ। ਕੋਈ ਵੀ ਵਸਤੂ ਜਿਹੜੀ ਗੁਣਵਾਨ ਹੁੰਦੀ ਹੈ ਉਹਦਾ ਮੁੱਲ ਬਹੁਤਾ ਹੁੰਦਾ। ਪੱਥਰਾਂ ਦੇ ਵਿੱਚੋਂ ਮੋਤੀ ਮਾਣਕ ਇਹ ਬੜਾ ਮਹਿੰਗਾ ਹੁੰਦਾ, ਕੀਮਤੀ ਹੁੰਦਾ। ਪੱਥਰ ਕਈ ਤਰ੍ਹਾਂ ਦੇ, ਕਈ ਕਿਸਮਾਂ ਦੇ ਪੱਥਰ ਹੁੰਦੇ ਨੇ, ਪਰ ਪੱਥਰ ਦੇ ਵਿੱਚੋਂ ਜਿਹੜਾ ਮਾਣਕ ਹੀਰਾ ਪੱਥਰ ਹੈ ਉਹਦੀ ਬੜੀ ਕੀਮਤ ਹੈ, ਉਹਦਾ ਬੜਾ ਹੀ ਮੁੱਲ ਹੈ। ਉਂਝ ਤਾਂ ਬਥੇਰੇ ਪੱਥਰ ਨੇ। ਇਸੇ ਤਰ੍ਹਾਂ ਰੁੱਖਾਂ ਦੇ ਵਿੱਚ ਵੀ ਬਹੁਤ ਸਾਰੇ ਰੁੱਖ ਨੇ, ਪਰ ਸਾਰਿਆਂ ਤੋਂ ਮਹਿੰਗਾ, ਸਾਰਿਆਂ ਤੋਂ ਕੀਮਤੀ ਅਗਰ ਕੋਈ ਰੁੱਖ ਹੈ ਤਾਂ ਉਹ ਹੈ ਚੰਦਨ। ਇਹ ਬੜਾ ਮਹਿੰਗਾ ਹੈ, ਇਹਦੀ ਵੱਡੀ ਕੀਮਤ ਹੈ। ਵੱਡੇ ਵੱਡੇ ਸੌਦਾਗਰ ਇਹਦਾ ਵਪਾਰ ਕਰਦੇ ਨੇ, ਵੱਡੇ ਵੱਡੇ ਵਪਾਰੀ ਚੰਦਨ ਦਾ ਵਪਾਰ ਕਰਦੇ ਨੇ, ਕਿਉਂਕਿ ਬੜਾ ਕੀਮਤੀ ਹੈ ਚੰਦਨ। ਇਸੇ ਹੀ ਤਰ੍ਹਾਂ ਕਰਤੇ ਦੀ ਕੁਦਰਤ ਵਿੱਚ ਬਹੁਤ ਪਦਾਰਥ ਨੇ, ਕਈ ਨਿਖੇਧ ਹੁੰਦੇ ਨੇ, ਕਈ ਥੋੜ੍ਹੇ ਮੁੱਲ ਦੇ ਹੁੰਦੇ ਨੇ। ਲੇਕਿਨ ਜਿਹੜੀ ਵਸਤੂ ਬਹੁਤ ਥੋੜ੍ਹੀ ਹੋਵੇ, ਬਹੁਤ ਘੱਟ ਹੋਵੇ, ਕਿਤੇ ਕਿਤੇ ਮਿਲਦੀ ਹੋਵੇ, ਉਹ ਕੀਮਤੀ ਜ਼ਿਆਦਾ ਹੁੰਦੀ ਹੈ, ਉਹਦਾ ਮੁੱਲ ਬਹੁਤਾ ਹੁੰਦਾ ਹੈ। ਇਹ ਜਿਹੜੇ ਦੋ ਸਿੱਖ ਨੇ ਨਾ, ਇੱਕ ਦਾ ਨਾਮ ਹੈ ਭਾਈ ਤਾਰੂ, ਦੂਜੇ ਦਾ ਨਾਮ ਹੈ ਭਾਈ ਪਾਰੂ, ਇਹ ਦੋਵੇਂ ਗੁਰੂ ਦੇ ਦਰ ਦੇ ਦਾਸ ਸਨ। ਦਾਸ ਦੁਆਰਾ, ਦੁਆਰਾ ਦਾ ਭਾਵ ਹੈ ਗੁਰੂ ਦਾ ਦਰ, ਦਾਸ ਦਾ ਭਾਵ ਕੀ ਹੈ, ਜਿਹੜੇ ਦਰ 'ਤੇ ਬਹਿਣ ਵਾਲੇ ਦਾਸ ਹੁੰਦੇ ਨੇ, ਸੇਵਕ, ਨੌਕਰ, ਚਾਕਰ। ਆਪਾਂ ਦੇਖਦੇ ਹਾਂ ਨਾ, ਦਰਵਾਜ਼ਿਆਂ 'ਤੇ ਬੈਠੇ ਹੁੰਦੇ ਨੇ ਪਹਿਰੇਦਾਰ, ਦਰ ਦਰਵਾਜ਼ੇ 'ਤੇ। ਰੱਬ ਦੇ ਦਰ ਦੇ ਦਰਵੇਸ਼ ਸਨ ਇਹ ਦੋਵੇਂ ਸਿੱਖ, ਭਾਈ ਤਾਰੂ ਅਤੇ ਭਾਰੂ, ਅਤੇ ਬੜੇ ਕੀਮਤੀ ਪਦਾਰਥਾਂ ਦੀ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਬੜੀ ਅਮੁੱਲਕ ਹੋ ਗਈ ਸੀ। ਇਹ ਬੜੇ ਮਹਿੰਗੇ ਜੀਵਨ ਵਾਲੇ ਸਨ ਇਹ ਦੋ ਸਿੱਖ। ਜੋ ਗੁਰੂ ਦੇ ਦਰ 'ਤੇ ਬਹਿਣ ਵਾਲੇ ਦਾਸ ਬਣ ਕੇ ਹੋ ਗਏ, ਦਾਸ ਬਣ ਗਏ, ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਦਰ 'ਤੇ ਦਰਵਾਜ਼ੇ 'ਤੇ ਬਿਠਾਇਆ ਜਾਂਦਾ ਹੈ, ਉਹ ਵਿਸ਼ਵਾਸ ਪਾਤਰ ਹੁੰਦਾ ਹੈ। ਅੱਜ ਵੀ ਆਪਾਂ ਦੇਖਦੇ ਹਾਂ ਗੇਟ 'ਤੇ, ਪਹਿਰੇ 'ਤੇ, ਦਰਵਾਜ਼ੇ 'ਤੇ ਕੌਣ ਬਿਠਾਇਆ ਜਾਂਦਾ ਹੈ, ਜਿਹਦੇ ਉੱਤੇ ਭਰੋਸਾ ਹੁੰਦਾ ਹੈ, ਜਿਹਦੇ ਉੱਤੇ ਬੜਾ ਵਿਸ਼ਵਾਸ ਹੁੰਦਾ ਹੈ। ਰੱਬ ਦੇ ਦਰ ਦਾ ਦਰਵੇਸ਼ ਹੋ ਕੇ ਬੈਠਣਾ ਇਹ ਤਾਂ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ ਜੋ ਰੱਬ ਦੇ ਦਰ ਦਾ ਦਰਵੇਸ਼ ਹੋ ਕੇ ਬੈਠਦਾ ਹੈ। ਸੋਧਰ ਦੇ ਸਿਰਲੇਖ ਹੇਠ ਜਿਹੜਾ ਸ਼ਬਦ ਹੈ, ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਅਤੇ ਰਹਿਰਾਸ ਦੀ ਬਾਣੀ ਵਿੱਚ ਰੋਜ਼ ਪੜ੍ਹਦੇ, ਤੇਰਾ ਦਰ ਬੜਾ ਸੁੰਦਰ ਹੈ, ਤੇਰੇ ਉਸ ਦਰ 'ਤੇ ਬਹਿ ਕੇ ਗਾਉਣ ਵਾਲੇ ਵੀ ਬਹੁਤ ਹੀ ਹਨ, ਅਨੇਕਾਂ ਨੇ, ਦੇਵਤੇ, ਦੇਵੀਆਂ, ਰਿਸ਼ੀ, ਮੁਨੀ, ਪੀਰ, ਪੈਗੰਬਰ, ਰਾਗ, ਰਾਗਣੀਆਂ, ਬੜੇ ਨਾਮ ਆਉਂਦੇ ਨੇ। ਆਪਾਂ ਇਹ ਸੋਧਰ ਦੇ ਸਿਰਲੇਖ ਵਾਲਾ ਜਦੋਂ ਸ਼ਬਦ ਪੜ੍ਹਦੇ ਹਾਂ, ਤੇਰੇ ਦਰ 'ਤੇ ਬੈਠ ਕੇ ਗਾਉਣ ਵਾਲੇ ਬਹੁਤ ਹਨ, ਕਿਉਂਕਿ ਤੇਰਾ ਦਰ ਹੀ ਬੜਾ ਚੰਗਾ ਹੈ, ਤੇਰਾ ਦਰ ਹੀ ਬੜਾ ਮਹਾਨ ਹੈ। ਇਹ ਦੋ ਸਿੱਖ ਗੁਰੂ ਦੇ ਦਰ ਦੇ ਦਾਸ ਬਣ ਗਏ, ਦੁਆਰੇ ਦੇ ਦਾਸ, ਭਾਈ ਤਾਰੂ ਅਤੇ ਭਾਈ ਪਾਰੂ। ਉਂਝ ਦਰ ਦੀ ਦਰਵੇਸ਼ੀ ਗਾਖੜੀ ਹੈ, ਔਖੀ ਹੈ। ਬਾਬਾ ਫਰੀਦ ਸਾਹਿਬ ਦੇ ਰਾਹੀਂ ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ ਕਿੱਥੇ ਵਹੀਆਂ ਘੱਤ। ਸ਼ੇਖ ਬਾਬਾ ਫਰੀਦ। ਦਰ ਦਾ ਦਰਵੇਸ਼ ਕੌਣ ਹੁੰਦਾ ਹੈ ਜੋ ਦਰ 'ਤੇ ਬੈਠ ਕੇ ਭੀਖ ਮੰਗਦਾ ਔਰ ਕੇਵਲ ਅਤੇ ਕੇਵਲ ਰੱਬ ਦੇ ਦਰ 'ਤੇ ਬੈਠਦਾ, ਪਰਮਾਤਮਾ ਦੇ ਦਰ 'ਤੇ ਬਹਿਣਾ। ਇਹਨਾਂ ਦੋ ਸਿੱਖਾਂ ਦੇ ਹਿੱਸੇ ਆਇਆ। ਫਿਰ ਕੀ ਕਹਿੰਦੇ, ਮਹਾਂਪੁਰਖ ਹੈ ਮਹਾਂਆਨੰਦ, ਵਿਧੀ ਚੰਦ ਬੁੱਧ ਬਿਮਲ ਵਿਚਾਰਾ। ਮਹਾਂਪੁਰਖ ਵੱਡੇ ਪੁਰਖ ਉਹਨਾਂ ਵਿੱਚ ਕੌਣ ਹੋਏ? ਭਾਈ ਮਹਾਨੰਦ ਜੀ ਇੱਕ ਵਿਧੀ ਚੰਦ, ਇਹ ਉੱਜਲ ਬੁੱਧੀ ਵਾਲੇ ਸਨ। ਬੁੱਧ ਬਿਮਲ ਵਿਚਾਰਾ, ਬਿਮਲ ਦਾ ਭਾਵ ਕੀ ਹੈ? ਮਲ ਤੋਂ ਰਹਿਤ। ਬਿਮਲ ਬੁੱਧੀ ਦਾ ਭਾਵ ਹੈ ਉਹ ਬੁੱਧੀ ਜਿਹੜੀ ਬੜੀ ਪਵਿੱਤਰ ਬੁੱਧੀ ਹੈ, ਮਲਿਨਤਾ ਤੋਂ ਰਹਿਤ ਬੁੱਧੀ। ਇੱਕ ਤਾਂ ਸੁਰਤੀ ਮੈਲ ਭਰੀ ਹੈ ਨਾ, ਮੈਲੀ ਕੁਚੈਲੀ ਸੁਰਤੀ ਹੁੰਦੀ ਹੈ, ਜਿਸ ਦੀ ਬੁੱਧੀ ਬੜੀ ਭ੍ਰਿਸ਼ਟ ਹੁੰਦੀ ਹੈ, ਉਹਦਾ ਸਾਰਾ ਜੀਵਨ ਹੀ ਕਾਲਾ ਹੁੰਦਾ, ਕਾਲਖ ਦੇ ਨਾਲ ਭਰਿਆ ਹੁੰਦਾ। ਮੰਦੀ ਮਤ ਕੁਚੀਲ ਬੁੱਧੀ, ਇਹ ਜ਼ਿਕਰ ਵੀ ਬਾਣੀ ਵਿੱਚ ਬਹੁਤ ਵਾਰੀ ਆਇਆ। ਜਿਸ ਦੀ ਬੁੱਧੀ ਮਲੀਨ ਹੈ, ਉਸਦਾ ਤਾਂ ਜੀਵਨ ਹੀ ਮਲੀਨ ਹੋ ਜਾਂਦਾ, ਸਾਰੀ ਜ਼ਿੰਦਗੀ ਹੀ ਕਾਲਖ ਦੇ ਨਾਲ ਭਰ ਜਾਂਦੀ ਹੈ। ਉਂਝ ਸਤਿਗੁਰੂ ਜੀ ਨੇ ਬੋਲ ਬਖਸ਼ਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਕਾਲਾ ਹੋਵਾ ਸ਼ਾਹ, ਸ਼ਾਹ ਕਾਲਾ ਹੋ ਗਈ ਹੈ, ਮਨ ਮੈਲਾ ਹੈ, ਬੁੱਧੀ ਭ੍ਰਿਸ਼ਟ ਹੈ। ਲੇਕਿਨ ਇਹ ਉਹ ਸਿੱਖ ਜਿਹੜੇ ਗੁਰੂ ਦੇ ਦਰ ਦੇ, ਗੁਰੂ ਰਾਮਦਾਸ ਦੇ ਦਰਬਾਰ ਦੇ ਮਹਾਂਪੁਰਖ ਹੈ। ਮਹਾਨੰਦ, ਇੱਕ ਦਾ ਨਾਮ ਮਹਾਨੰਦ ਹੈ, ਦੂਜੇ ਦਾ ਨਾਮ ਵਿਧੀ ਚੰਦ। ਇੱਕ ਤਾਂ ਬਹਾਦਰ ਵਿਧੀ ਚੰਦ ਹੋਇਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ, ਜਿਹਦਾ ਬਹੁਤ ਨਾਮ ਹੈ। ਇਹ ਗੁਰੂ ਰਾਮਦਾਸ ਦੇ ਸਮੇਂ ਦਾ ਵਿਧੀ ਚੰਦ ਹੋਇਆ, ਉਹਦਾ ਜ਼ਿਕਰ ਹੈ। ਲੇਕਿਨ ਬੁੱਧ ਬਿਮਲ, ਬਿਮਲ ਕਹਿੰਦੇ ਨੇ ਮਲ ਤੋਂ ਰਹਿਤ, ਮਲ ਦੇ ਨਾਲ ਬੱਬਾ ਲੱਗ ਗਿਆ, ਉਲਟਾ ਹੋ ਗਿਆ, ਬਿਮਲ ਵਿਚਾਰਾ। ਇਹਨਾਂ ਦੀ ਬੁੱਧੀ ਵੀ ਮੈਲ ਤੋਂ ਰਹਿਤ ਸੀ, ਬਿਮਲ ਸੀ, ਪਵਿੱਤਰ ਸੀ, ਨਿਰਮਲ ਸੀ, ਅਤੇ ਇਹਨਾਂ ਦੀਆਂ ਵਿਚਾਰਾਂ ਵੀ ਬੜੀਆਂ ਪਵਿੱਤਰ ਹੁੰਦੀਆਂ। ਉਜਲ ਬੁੱਧੀ ਵਾਲਾ ਜੋ ਬੰਦਾ ਹੁੰਦਾ ਹੈ, ਇਨਸਾਨ ਹੁੰਦਾ ਹੈ, ਉਹਦੇ ਬੋਲਾਂ ਵਿੱਚ ਵੀ ਪਵਿੱਤਰਤਾ ਹੁੰਦੀ ਹੈ, ਉਹਦੇ ਬੋਲ ਵੀ ਨਿਰਮਲ ਹੁੰਦੇ ਨੇ। ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਆਨੰਦ ਸਾਹਿਬ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ ਬੋਲ ਆਉਂਦੇ ਨੇ, ਜੀਓ ਵੀ ਨਿਰਮਲ ਹੋਵੇ ਅਤੇ ਬਾਹਰੋਂ ਵੀ ਨਿਰਮਲ ਹੋਵੇ। ਇੱਕ ਤਾਂ ਬਾਹਰ ਦਾ ਹਾਰ ਸ਼ਿੰਗਾਰ ਹੁੰਦਾ ਨਾ, ਦੇਖਣ ਨੂੰ ਪਹਿਰਾਵੇ ਤੋਂ ਬੰਦਾ, ਉਹਦੀ ਬੜੀ ਚਮਕ ਦਮਕ ਹੁੰਦੀ ਹੈ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਨੰਦ ਸਾਹਿਬ ਦੇ ਅੰਦਰ, ਗੁਰੂ ਅਮਰਦਾਸ ਜੀ ਦੇ ਬੋਲਾਂ ਦੇ ਅੰਦਰ, ਬਾਹਰਲੀ ਚਮਕ ਦਮਕ, ਬਾਹਰਲੀ ਪਵਿੱਤਰਤਾ ਤਾਂ ਹੀ ਪਾਉਂਦੀ ਹੈ ਜੇ ਜੀਓ ਨਿਰਮਲ ਹੋਵੇ, ਅੰਦਰੋਂ ਨਿਰਮਲ ਹੋਵੇ। ਜੀਓ ਨਿਰਮਲ, ਜੇ ਕੋਈ ਜੀਓ ਨਿਰਮਲ ਹੈ, ਅੰਦਰੋਂ ਨਿਰਮਲ ਹੈ, ਫਿਰ ਹੀ ਬਾਹਰੋਂ ਨਿਰਮਲ ਹੋਣਾ ਚੰਗਾ ਲੱਗਦਾ, ਬਾਹਰੋਂ ਚਮਕ ਦਮਕ ਤਾਂ ਹੀ ਚੰਗੀ ਲੱਗਦੀ ਹੈ। ਲੇਕਿਨ ਫਿਰ ਕਹਿੰਦੇ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਜਿਹੜੇ ਜੀਓ ਨਿਰਮਲ ਹਨ, ਤਾਂ ਹੀ ਬਾਹਰਲੀ ਪਵਿੱਤਰਤਾ ਜਿੰਨੀ ਮਰਜ਼ੀ ਕੋਈ ਰੱਖੀ ਰੱਖੇ, ਪਰ ਸਤਿਗੁਰ ਤੇ ਕਰਨੀ ਕਮਾਣੀ। ਜੀਓ ਨਿਰਮਲ ਹੋਣਾ, ਅੰਦਰੋਂ ਪਵਿੱਤਰ ਹੋਣਾ, ਇਹਦੇ ਕੁਝ ਗੁਣ ਹਨ, ਕੁਝ ਨਿਸ਼ਾਨੀਆਂ ਨੇ। ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਅਮਰਦਾਸ ਕਹਿੰਦੇ। ਗੁਰੂ ਦੀ ਆਖੀ ਹੋਈ ਕਰਨੀ ਕਮਾਈ, ਇਹ ਕਰਨੀ, ਇਹ ਜੀਓ ਨਿਰਮਲ ਹੋਣ ਦੀ ਨਿਸ਼ਾਨੀ ਹੈ। ਉਂਝ ਬਾਬਾ ਫਰੀਦ ਸਾਹਿਬ ਦੀ ਬਾਣੀ ਦਾ ਇੱਕ ਬੋਲ ਹੈ, ਸਲੋਕਾਂ ਦੇ ਰੂਪ ਵਿੱਚ ਆਪਾਂ ਪੜ੍ਹਦੇ ਹਾਂ। ਨਾਤੀ ਧੋਤੀ ਸੰਭਹੀ, ਸੁੱਤੀ ਆਈ ਨਚਿੰਦ, ਰਹੀ ਸੋ ਬੇੜੀ ਹਿੰਗ ਦੀ ਜਾਣ ਕਥੂਰੀ ਗੰਧ। ਬਾਬਾ ਫਰੀਦ ਸਾਹਿਬ ਦੇ ਬੋਲ। ਇਨਸਾਨ ਆਪਣੇ ਤਨ ਉੱਤੇ ਸੁਗੰਧੀਆਂ ਵਰਗੇ ਕਈ ਪਦਾਰਥ ਲਾਉਂਦਾ, ਇਹ ਭਗਤ ਬਾਣੀ ਦਾ ਬੋਲ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਕਿਉਂਕਿ ਉਦਾਹਰਣਾਂ ਐਸੀਆਂ ਹੀ ਨੇ ਜਿਨ੍ਹਾਂ ਦੇ ਰਾਹੀਂ ਮਨ ਨੂੰ ਛੇਤੀ ਸਮਝ ਆ ਜਾਏ, ਇਹ ਮਨ ਜਲਦੀ ਸਮਝ ਜਾਏ, ਅਤੇ ਉਦਾਹਰਣਾਂ ਬਾਣੀ ਨੇ ਉਹੀ ਦਿੱਤੀਆਂ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹੁੰਦੀਆਂ ਨੇ, ਘਟਨਾਵਾਂ ਘਟਦੀਆਂ ਨੇ, ਜੋ ਕੁਝ ਆਪਾਂ ਆਲੇ ਦੁਆਲੇ ਦੇਖਦੇ ਹਾਂ। ਉਹ ਆਲੇ ਦੁਆਲੇ ਹੋਣ ਵਾਲੇ ਜਿਹੜੇ ਕੰਮ ਕੌਤਕ ਨੇ, ਉਹਨਾਂ ਨੂੰ ਅੱਗੇ ਰੱਖ ਕੇ ਬਾਣੀ ਨੇ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ। ਬਾਬਾ ਫਰੀਦ ਕਹਿੰਦੇ ਨੇ, ਆਪਣੇ ਤਨ ਉੱਤੇ, ਸਰੀਰ ਉੱਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਮਨੁੱਖ ਲਾਉਂਦਾ ਹੈ, ਇਸ਼ਨਾਨ ਕਰਦਾ ਹੈ, ਚੰਗੇ ਵਸਤਰ ਪਾਉਂਦਾ ਹੈ, ਸ਼ਿੰਗਾਰ ਕਰਦਾ ਹੈ, ਸੁਗੰਧੀਆਂ ਵਾਲੇ ਚੰਦਨ ਵਰਗੇ ਪਦਾਰਥ ਲਾਉਂਦਾ ਹੈ, ਨਾਤੀ ਧੋਤੀ ਸੰਭ ਹੀ ਸੁੱਤੀ ਆਈ ਨਿਚਿੰਦ, ਪਰ ਮੋਹ ਮਾਇਆ ਵਿੱਚ ਸੁੱਤਾ ਹੋਇਆ। ਰਹੀ ਸੋ ਬੇੜੀ ਹਿੰਗ ਦੀ, ਹਿੰਗ ਕੀ ਹੁੰਦੀ ਹੈ? ਦੁਰਗੰਧੀ। ਆਪਾਂ ਜਾਣਦੇ ਹਾਂ ਹਿੰਗ ਇੱਕ ਪਦਾਰਥ ਹੁੰਦਾ, ਉਹਦੇ ਵਿੱਚੋਂ ਇੱਕ ਦੁਰਗੰਧੀ ਜਿਹੀ ਨਿਕਲਦੀ ਹੈ ਹਿੰਗ ਦੇ ਵਿੱਚੋਂ। ਉਹ ਕਿਤੇ ਵੀ ਪਈ ਹੋਵੇ ਪਤਾ ਲੱਗ ਜਾਂਦਾ ਇੱਥੇ ਹਿੰਗ ਪਈ ਹੋਈ ਹੈ। ਬਾਬਾ ਫਰੀਦ ਕਹਿੰਦੇ, ਗੁਣਾਂ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਨਮਾਜ਼ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਸੁਗੰਧੀ ਵਾਲੀ ਨਹੀਂ ਹੈ, ਕੇਸਰ ਕੁੰਗੂ ਵਾਲੀ ਨਹੀਂ ਹੈ। ਉਹ ਕਿਹੋ ਜਿਹੀ ਹੈ? ਕਹਿੰਦੇ ਹਿੰਗ ਵਰਗੀ ਹੈ। ਰਹੀ ਸੋ ਬੇੜੀ ਹਿੰਗ ਦੀ, ਬੇੜੀ ਦਾ ਭਾਵ ਵਿਹੜੀ ਹੋਈ, ਹਿੰਗ ਵਰਗੀ ਹੈ। ਭਾਵੇਂ ਮਨੁੱਖ ਯਤਨ ਕਰਦਾ ਹੈ, ਚੰਦਨ ਕੇਸਰ ਇਤਾਦਕ ਛਿੜਕਦਾ ਹੈ, ਲੇਕਿਨ ਬਾਬਾ ਫਰੀਦ ਕਹਿੰਦੇ ਨੇ ਅੰਦਰੋਂ ਤਾਂ ਇਹ ਹਿੰਗ ਹੀ ਹੈ, ਦੁਰਗੰਧੀ ਹੈ, ਲੱਭ ਹੈ, ਲੋਭ ਹੈ, ਹੰਕਾਰ ਹੈ, ਈਰਖਾ ਹੈ, ਦਵੈਖ ਭਾਵਨਾ ਹੈ। ਜਿਨ੍ਹਾਂ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲੈਣਾ ਕੀਤਾ ਹੈ, ਕਹਿੰਦੇ ਉਹ ਤਾਂ ਅੰਦਰੋਂ ਵੀ ਪਵਿੱਤਰ ਸਨ, ਉਹਨਾਂ ਦੀ ਬੁੱਧੀ ਬੜੀ ਬਿਮਲ ਹੈ, ਨਿਰਮਲ ਬੁੱਧੀ ਵਾਲੇ ਸਨ। ਫਿਰ ਕਹਿੰਦੇ ਬ੍ਰਹਮ ਦਾਸ ਹੈ ਖੋਟੜਾ, ਡੂਗਰ ਦਾਸ ਭਲੇ ਤਕਿਆਰਾ। ਤਕਿਆਰਾ ਇੱਕ ਵੰਸ਼ ਦਾ ਨਾਮ ਹੈ, ਇੱਕ ਗੋਤ ਦਾ ਨਾਮ ਹੈ ਤਕਿਆਰਾ। ਇਹਦੇ ਵਿੱਚ ਕੌਣ ਹੋਏ ਨੇ? ਬ੍ਰਹਮ ਦਾਸ ਹੈ, ਭਾਈ ਖੋਟੜਾ ਜੀ ਹਨ, ਭਾਈ ਡੁਗਰੂ ਜੀ ਹਨ। ਇਹ ਸਾਰੇ ਦਾਸ ਸਨ, ਗੁਰੂ ਰਾਮਦਾਸ ਜੀ ਦੇ ਦਰਬਾਰੀ ਸਿੱਖ ਸਨ, ਗੁਰੂ ਰਾਮਦਾਸ ਜੀ ਦੇ ਦਰ 'ਤੇ ਰਹਿੰਦੇ ਸਨ। ਬ੍ਰਹਮ ਦਾਸ ਖੋਟੜਾ ਜਾਤ ਹੈ, ਇੱਕ ਡੁਗਰ ਦਾਸ ਹੈ, ਇਹ ਸਾਰੇ ਭਲੇ ਤਕਿਆਰ ਜਾਤ ਦੇ ਇਤਾਦਕ। ਇਹਨਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਵੱਡੀ ਘਾਲ ਕੀਤੀ ਹੈ, ਵੱਡੀ ਸੇਵਾ ਕੀਤੀ ਹੈ। ਕਈ ਸਿੱਖਾਂ ਦਾ ਐਸਾ ਇਤਿਹਾਸ ਹੈ, ਉਹ ਜਦੋਂ ਆਏ ਨਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ, ਉਸ ਵੇਲੇ ਇਸ ਅਸਥਾਨ ਦਾ ਨਾਮ ਸੀ ਚੱਕ ਰਾਮਦਾਸਪੁਰ, ਜਿਹਨੂੰ ਅੱਜ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਖਦੇ। ਇਹਨਾਂ ਨੇ ਤਹੀਆ ਕਰ ਲਿਆ, ਜਿਵੇਂ ਭੱਟਾਂ ਨੇ ਕਰ ਲਿਆ ਸੀ ਕਿ ਹੁਣ ਅਸੀਂ ਨਹੀਂ ਜਾਣਾ ਹੋਰ ਕਿਤੇ। ਇਹ ਉਹ ਸਿੱਖ ਸਨ ਜਿਨ੍ਹਾਂ ਨੇ ਪੱਕਾ ਨਿਸ਼ਚਾ ਕਰ ਲਿਆ ਸੀ ਕਿ ਹੁਣ ਅਸੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਹੀ ਰਹਿਣਾ ਹੈ, ਗੁਰੂ ਰਾਮਦਾਸ ਜੀ ਦੇ ਦਰ ਨੂੰ ਛੱਡ ਕੇ ਹੁਣ ਅਸੀਂ ਕਿਤੇ ਵੀ ਨਹੀਂ ਜਾਵਾਂਗੇ। ਅਤੇ ਕਈਆਂ ਨੇ ਤਾਂ ਚੱਕ ਰਾਮਦਾਸ ਹੋਰ ਵਿਖੇ ਆਪਣੇ ਘਰ ਹੀ ਬਣਾ ਲਏ ਸਨ, ਕਾਰੋਬਾਰ ਹੀ ਇੱਥੇ ਸ਼ੁਰੂ ਕਰ ਲਏ, ਕਿਉਂਕਿ ਗੁਰੂ ਰਾਮਦਾਸ ਜੀ ਨੇ ਵੀ ਕਿਹਾ ਸੀ, ਹੁਕਮ ਹੋਇਆ ਸੀ ਇਹ ਨਵਾਂ ਨਗਰ ਵਸਾਉਣਾ ਹੈ, ਇੱਥੇ ਵਪਾਰੀ ਵੀ ਚਾਹੀਦੇ ਨੇ, ਇੱਥੇ ਸ਼ਾਹੂਕਾਰ ਵੀ ਚਾਹੀਦੇ ਨੇ, ਇੱਥੇ ਕਿਰਤੀ ਬੰਦੇ ਵੀ ਚਾਹੀਦੇ ਨੇ, ਹੱਟੀਆਂ ਵਾਲੇ ਵੀ ਚਾਹੀਦੇ ਨੇ, ਦੁਕਾਨਦਾਰ ਵੀ ਚਾਹੀਦੇ ਨੇ। ਗੁਰੂ ਰਾਮਦਾਸ ਜੀ ਨੇ ਇਸ ਅਸਥਾਨ ਨੂੰ ਜਿੱਥੇ ਭਗਤੀ ਦਾ ਕੇਂਦਰ ਬਣਾਇਆ, ਰੱਬ ਦੀ ਇਬਾਦਤ ਦਾ ਕੇਂਦਰ ਬਣਾਇਆ, ਉੱਥੇ ਵਪਾਰ ਦਾ ਬੜਾ ਵੱਡਾ ਕੇਂਦਰ ਬਣਾਇਆ ਸੀ। ਵੱਡੇ ਵੱਡੇ ਬਾਜ਼ਾਰ ਬਣਵਾਏ ਸਨ ਗੁਰੂ ਰਾਮਦਾਸ ਜੀ ਨੇ, ਵੱਡੇ ਵੱਡੇ ਕਿਰਤੀਆਂ ਦੇ ਰੁਜ਼ਗਾਰ ਵਾਸਤੇ ਮੰਡੀਆਂ ਬਣਾਈਆਂ ਸਨ ਗੁਰੂ ਰਾਮਦਾਸ ਮਹਾਂ, ਉਹ ਅੱਜ ਵੀ ਮੌਜੂਦ ਨੇ। ਬਹੁਤ ਸਾਰੀਆਂ ਮੰਡੀਆਂ, ਬਹੁਤ ਸਾਰੇ ਬਾਜ਼ਾਰ ਜਿੱਥੇ ਵੱਡੀ ਪੱਧਰ 'ਤੇ ਅਮੀਰ ਬੰਦੇ ਆ ਕੇ ਵਪਾਰ ਕਰਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸਾਰੀ ਘਾੜਤ ਗੁਰੂ ਰਾਮਦਾਸ ਮਹਾਰਾਜ ਜੀ ਦੀ ਘੜੀ ਹੋਈ ਹੈ। ਇਹ ਬਾਜ਼ਾਰ, ਇਹ ਮੰਡੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਣਾਈਆਂ ਸਨ, ਕਿਰਤੀ ਲੋਕਾਂ ਨੂੰ ਕਿਰਤ ਕਰਨ ਵਾਸਤੇ, ਵਪਾਰੀਆਂ ਨੂੰ ਵਪਾਰ ਕਰਨ ਵਾਸਤੇ, ਦੁਕਾਨਦਾਰਾਂ ਨੂੰ ਹੱਟੀਆਂ ਚਲਾਉਣ ਵਾਸਤੇ ਸਤਿਗੁਰੂ ਜੀ ਨੇ ਆਖਿਆ ਸੀ। ਇੱਕ ਇਤਿਹਾਸ ਦੀ ਕਥਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਬਹੁਤ ਸਾਰੇ ਹੱਟੀਆਂ ਵਾਲੇ, ਦੁਕਾਨਾਂ ਵਾਲੇ ਆ ਕੇ ਕਹਿਣ ਲੱਗੇ, ਸਤਿਗੁਰੂ ਜੀ ਸਾਡਾ ਕਾਰੋਬਾਰ ਚੰਗਾ ਨਹੀਂ ਚੱਲ ਰਿਹਾ, ਇੰਨੀ ਵੱਡੀ ਖੱਟੀ ਸਾਨੂੰ ਹੋ ਨਹੀਂ ਰਹੀ, ਬਹੁਤੀ ਕਮਾਈ ਸਾਨੂੰ ਹੋ ਨਹੀਂ ਰਹੀ, ਕਿਉਂਕਿ ਨਵਾਂ ਨਵਾਂ ਸ਼ਹਿਰ ਵਸਿਆ ਸੀ ਨਾ ਹਾਲੇ। ਅੱਜ ਆਪਾਂ ਦੇਖਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਵੱਡਾ ਵਪਾਰ ਹੁੰਦਾ, ਅਮੀਰ ਲੋਕ ਇੱਥੇ ਦੂਰ ਦੁਰਾਡੇ ਤੋਂ ਆ ਕੇ ਵਪਾਰ ਕਰਦੇ ਨੇ, ਵਣਜ ਕਰਦੇ ਹਨ। ਕਈ ਹੱਟੀਆਂ ਵਾਲਿਆਂ ਨੇ, ਦੁਕਾਨਦਾਰਾਂ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਸਾਏ ਹੋਏ ਇਸ ਨਗਰ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ, ਭਾਈ ਤੁਸੀਂ ਅੰਮ੍ਰਿਤ ਵੇਲੇ ਵੀ, ਪ੍ਰਭਾਤ ਵੇਲੇ ਔਰ ਸੰਧਿਆ ਵੇਲੇ ਜ਼ਰੂਰ ਹਾਜ਼ਰੀ ਭਰਿਆ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਦੀ ਜ਼ਰੂਰ ਬਖਸ਼ਿਸ਼ ਹੋਵੇਗੀ, ਜ਼ਰੂਰ ਕਿਰਪਾ ਹੋਏਗੀ, ਨਦਰ ਹੋਏਗੀ। ਤਾਂ ਐਸਾ ਹੀ ਹੋਇਆ ਸੀ। ਅੰਮ੍ਰਿਤ ਵੇਲੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਰਿਮੰਦਰ ਵਿੱਚ ਆ ਕੇ ਦਰਸ਼ਨ ਦੀਦਾਰ ਕਰਦੇ ਸਨ। ਅੱਜ ਵੀ ਉਸ ਵੇਲੇ ਦੀ ਮਰਿਆਦਾ ਬੱਧੀ ਹੋਈ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਨਗਰ ਨਿਵਾਸੀ ਸ਼ਹਿਰੀ ਲੋਕ ਉੱਥੋਂ ਦੇ ਰਹਿਣ ਵਾਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰ ਦੀ ਹਾਜ਼ਰੀ ਭਰਦੇ ਨੇ, ਫਿਰ ਆਪਣੇ ਕਾਰੋਬਾਰਾਂ 'ਤੇ ਜਾਂਦੇ ਹਨ, ਫਿਰ ਆਪਣੀਆਂ ਹੱਟੀਆਂ 'ਤੇ ਜਾਂਦੇ ਹਨ। ਸਤਿਗੁਰੂ ਜੀ ਸਿੱਖਾਂ ਉੱਤੇ ਐਸੀਆਂ ਬਖਸ਼ਾਂ ਕਰਦੇ ਹੀ ਰਹਿੰਦੇ ਸਨ, ਰਹਿਮਤਾਂ ਹੁੰਦੀਆਂ ਹੀ ਰਹਿੰਦੀਆਂ ਸਨ। ਦੀਪਾ ਜੇਠਾ ਤੀਰਥਾ ਸੰਸਾਰ ਬੋਲਾ ਸਚਿਆਰਾ। ਭਾਈ ਦੀਪਾ ਜੀ, ਭਾਈ ਜੇਠਾ ਜੀ, ਭਾਈ ਤੀਰਥਾ ਜੀ, ਇਹ ਵੱਡੇ ਪੁਰਖ ਹੋ ਕੇ ਨਿਬੜੇ ਸਨ, ਵੱਡੀ ਕਾਲ ਕਮਾਈ ਵਾਲੇ ਸਿੱਖ ਬਣ ਗਏ ਸਨ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਸੰਸਾਰੂ ਬੂਲਾ, ਇਹ ਸਚਿਆਰ ਸਿੱਖ ਬਣ ਗਏ। ਸਚਿਆਰ, ਸਚਿਆਰ ਹੋਣ ਦਾ ਇੱਕ ਬਹੁਤ ਵੱਡਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਸਚਿਆਰ ਕੌਣ ਹੈ, ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ, ਸਚਿਆਰ ਬੰਦੇ ਦੀਆਂ ਕੀ ਨਿਸ਼ਾਨੀਆਂ ਨੇ, ਇਹ ਆਪਾਂ ਜਪਜੀ ਸਾਹਿਬ ਵਿੱਚ ਰੋਜ਼ ਹੀ ਪੜ੍ਹਦੇ ਹਾਂ। ਕਿਉਂ ਸਚਿਆਰਾ ਹੋਈ ਹੈ, ਜੋ ਕੂੜ ਤੋਂ ਰਹਿਤ ਹੈ, ਜੋ ਝੂਠ ਤੋਂ ਦੂਰ ਹੈ, ਉਹ ਹੈ ਸਚਿਆਰ। ਕਿਉਂ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਾਰੇ ਸਚਿਆਰ ਹੋਣ ਦੇ ਗੁਣ ਹਨ। ਫਿਰ ਬੋਲ ਆਏਗਾ ਨਾਨਕ ਇਵੇਂ ਜਾਣੀਏ, ਇਵੇਂ ਜਾਣੇ ਜਾ ਸਕਦੇ ਨੇ ਸਚਿਆਰ ਲੋਕ। ਸਚਿਆਰ ਬੰਦੇ ਦੇ ਬਾਰੇ ਬਾਣੀ ਨੇ ਬੜਾ ਕੁਝ ਲਿਖਿਆ ਹੈ। ਇਹ ਸਿੱਖ ਸਚਿਆਰ ਬਣ ਗਏ, ਭਾਈ ਦੀਪਾ, ਭਾਈ ਜੇਠਾ, ਭਾਈ ਤੀਰਥਾ, ਭਾਈ ਸੰਸਾਰੂ, ਭਾਈ ਬੁੱਲਾ, ਸਚਿਆਰਾ, ਇਹਨਾਂ ਨੇ ਆਪਣਾ ਜੀਵਨ ਸਚਿਆਰ ਕਰ ਲਿਆ ਸੀ। ਭਾਈ ਜੇਠਾ ਜੀ ਦਾ ਬੜਾ ਨਾਮ ਆਪਾਂ ਸੁਣਿਆ ਹੋਇਆ। ਇੱਕ ਤਾਂ ਗੁਰੂ ਰਾਮਦਾਸ ਜੀ ਦਾ ਨਾਮ ਸੀ ਭਾਈ ਜੇਠਾ, ਪਹਿਲਾ ਨਾਮ, ਬਾਅਦ ਵਿੱਚ ਉਹ ਗੁਰੂ ਰਾਮਦਾਸ ਬਣੇ ਹਨ। ਉਹਨਾਂ ਦਾ ਜਿਹੜਾ ਪਹਿਲਾ ਨਾਮ ਸੀ ਨਾ, ਪਿਤਾ ਪੁਰਖੀ ਘਰ ਵਿੱਚ ਰੱਖਿਆ ਗਿਆ, ਉਹ ਸੀ ਜੇਠਾ। ਇਹਨਾਂ ਨੂੰ ਜੇਠਾ ਹੀ ਆਖਿਆ ਜਾਂਦਾ ਸੀ। ਜਦੋਂ ਇਹ ਗੋਇੰਦਵਾਲ ਆਏ ਸਨ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ, ਉਦੋਂ ਫਿਰ ਨਾਲ ਜੁੜ ਗਿਆ ਭਾਈ, ਭਾਈ ਜੇਠਾ ਬਣ ਗਏ। ਪਹਿਲਾਂ ਇਕੱਲਾ ਨਾਮ ਹੀ ਜੇਠਾ ਹੁੰਦਾ ਸੀ ਇਹਨਾਂ ਦਾ, ਲੋਕ ਇਹਨਾਂ ਨੂੰ ਜੇਠਾ ਹੀ ਆਖ ਕੇ ਬੁਲਾਉਂਦੇ ਸਨ। ਇਹ ਪਹਿਲਾਂ ਆਏ ਸਨ ਲਾਹੌਰ ਤੋਂ ਆਪਣੀ ਨਾਨੀ ਦੇ ਨਾਲ। ਕਿੱਥੇ ਆਏ ਸਨ? ਬਾਸਰ ਕੇ ਪਿੰਡ। ਫਿਰ ਗੋਇੰਦਵਾਲ ਆ ਗਏ। ਜਦੋਂ ਇਹਨਾਂ ਨੇ ਗੋਇੰਦਵਾਲ ਵਿਖੇ ਟੋਕਰੀ ਢੋਣ ਦੀ ਸੇਵਾ ਕੀਤੀ, ਘਾਲ ਕਮਾਈ ਕੀਤੀ, ਫਿਰ ਇਹਨਾਂ ਦੇ ਨਾਮ ਦੇ ਨਾਲ ਜੁੜ ਗਿਆ ਸੀ ਭਾਈ ਜੇਠਾ। ਇਹਨਾਂ ਨੂੰ ਭਾਈ ਇੱਕ ਬਹੁਤ ਵੱਡਾ ਰੁਤਬਾ ਸੀ ਗੁਰੂ ਘਰ ਅੰਦਰ। ਭਾਈ ਇੱਕ ਵੱਡੀ ਉਪਾਧੀ ਦਾ ਨਾਮ ਹੈ, ਇੱਕ ਵੱਡੀ ਘਾਲ ਕਰਨ ਵਾਲੇ ਦੀ ਜਿਹੜੀ ਪਦਵੀ ਹੈ ਉਹਦਾ ਨਾਮ ਹੈ ਭਾਈ ਗੁਰਦਾਸ। ਇਸੇ ਕਰਕੇ ਕਿਹਾ ਗਿਆ ਸੀ ਉਹਨਾਂ ਨੂੰ ਭਾਈ ਗੁਰਦਾਸ, ਤਾਂ ਹੀ ਕਿਹਾ ਗਿਆ ਸੀ। ਉਹਨਾਂ ਦੀ ਸੇਵਾ ਬੜੀ ਵੱਡੀ ਸੀ, ਘਾਲ ਬਹੁਤ ਵੱਡੀ ਸੀ। ਉਹ ਗੁਰਬਾਣੀ ਦੇ ਵਿੱਚ ਇੱਕ ਮਿੱਕ ਹੋ ਗਏ ਸਨ, ਲੀਨ ਹੋ ਗਏ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਾਈ ਉਹਨਾਂ ਨੇ ਕੀਤੀ ਸੀ। ਇਹ ਭਾਈ ਦਾ ਰੁਤਬਾ ਉਹਨਾਂ ਨੂੰ ਮਿਲਿਆ ਸੀ। ਹੋਰ ਬੜੇ ਸਿੱਖਾਂ ਨੂੰ ਭਾਈ ਕਿਹਾ ਜਾਂਦਾ ਹੈ, ਭਾਈ ਬਹਿਲੋ, ਭਾਈ ਪਾਰੋ, ਕਿਤਨੇ ਸਿੱਖਾਂ ਦਾ ਨਾਮ ਹੈ ਭਾਈ। ਇਸੇ ਤਰ੍ਹਾਂ ਭਾਈ ਜੇਠਾ ਗੁਰੂ ਰਾਮਦਾਸ ਜੀ ਨੂੰ ਆਖਿਆ ਜਾਣ ਲੱਗੇ, ਕਿਉਂਕਿ ਉਹ ਕਮਾਈ ਬੜੀ ਸੀ, ਕਿਰਤ ਬੜੀ ਸੀ, ਘਾਲ ਬਹੁਤ ਵੱਡੀ ਸੀ ਉਹਨਾਂ ਦੀ। ਬਾਅਦ ਵਿੱਚ ਫਿਰ ਇਹ ਗੁਰੂ ਰਾਮਦਾਸ ਬਣ ਗਏ। ਲੇਕਿਨ ਭਾਈ ਜੇਠਾ ਦੇ ਨਾਮ ਦੇ ਨਾਲ ਹੋਰ ਵੀ ਕਈ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਆਪਾਂ ਪੜ੍ਹਦੇ ਹਾਂ ਇਤਿਹਾਸ। ਇੱਕ ਭਾਈ ਜੇਠਾ ਉਹ ਹੋਇਆ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਲਾਹੌਰ ਗਿਆ ਸੀ। ਪੰਜ ਸਿੱਖਾਂ ਦਾ ਜ਼ਿਕਰ ਆਉਂਦਾ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ ਸਨ। ਤੱਤੀ ਤਵੀ 'ਤੇ ਬੈਠਣ ਦਾ ਕੌਤਕ ਉਹਨਾਂ ਨੇ ਰਚਨਾ ਕੀਤਾ ਸੀ। ਉਹਨਾਂ ਪੰਜ ਸਿੱਖਾਂ ਦੇ ਵਿੱਚ ਇੱਕ ਸਿੱਖ ਦਾ ਨਾਮ ਹੈ ਭਾਈ ਜੇਠਾ। ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਸਨ, ਉੱਥੇ ਵੀ ਇੱਕ ਭਾਈ ਜੇਠਾ ਜੀ ਦਾ ਨਾਮ ਆਉਂਦਾ ਹੈ। ਇਸ ਤਰ੍ਹਾਂ ਭਾਈ ਜੇਠਾ ਨਾਮ ਦੇ ਕਈ ਸਿੱਖ ਹੋਏ ਨੇ। ਬਹੁਤ ਸਾਰੇ ਸਿੱਖਾਂ ਦਾ ਨਾਮ ਹੈ ਭਾਈ ਜੇਠਾ, ਪਰ ਇਹ ਸਿੱਖ ਜਿਹੜਾ ਇਹ ਗੁਰੂ ਰਾਮਦਾਸ ਜੀ ਦੇ ਦਰਬਾਰ ਵੇਲੇ ਦਾ ਸਿੱਖ ਹੈ। ਦੀਪਾ ਜੇਠਾ ਤੀਰਥਾ ਸੰਸਾਰ ਪੂਲਾ ਸਚਿਆਰਾ, ਇਹ ਸਾਰੇ ਸਚਿਆਰ ਸਿੱਖ ਹਨ, ਸੱਚੇ ਅੰਦਰੋਂ ਸੱਚ ਹੋ ਨਿਬੜੇ ਸਨ। ਇਹਨਾਂ ਨੇ ਆਪਣੇ ਆਪ ਨੂੰ ਸੱਚ ਦੀ ਕਸਵੱਟੀ 'ਤੇ ਲਾ ਦਿੱਤਾ ਸੀ। ਸੱਚ ਇੱਕ ਕਸਵੱਟੀ ਹੈ, ਬੜੇ ਬੋਲ ਆਉਂਦੇ ਨੇ ਸੱਚ ਦੀ ਕਸਵੱਟੀ ਦੇ ਬਾਰੇ ਵਿੱਚ। ਕਬੀਰ ਕਸੌਟੀ, ਰਾਮ ਕੀ ਝੂਠਾ ਟਿੱਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਕਸਵੱਟੀ ਦਾ ਇਹੀ ਕੰਮ ਹੈ, ਉਹ ਪਹਿਚਾਣ ਕਰ ਦਿੰਦੀ ਹੈ, ਪਰਖ ਕਰ ਦਿੰਦੀ ਹੈ ਇਹਦੇ ਵਿੱਚ ਕਿੰਨੀ ਕੁ ਮਿਲਾਵਟ ਹੈ, ਕਿੰਨੀ ਕੁ ਖੋਟ ਹੈ। ਸਚਿਆਰ ਹੋਣਾ ਇਹ ਗੁਰੂ ਦੀ ਕਸਵੱਟੀ 'ਤੇ ਹੋ ਨਿਬੜਦਾ ਹੈ। ਫਿਰ ਅਗਲੇ ਸਿੱਖਾਂ ਦਾ ਨਾਮ ਹੈ ਮਾਇਆ ਜਾਪਾ ਜਾਣੀਅਨ ਨਈਆ ਖੁੱਲਰ ਗੁਰੂ ਪਿਆਰਾ, ਇਹ ਸਿੱਖਾਂ ਦੇ ਨਾਮ ਨੇ। ਇੱਕ ਸਿੱਖ ਦਾ ਨਾਮ ਸੀ ਭਾਈ ਮਾਇਆ ਜੀ, ਇੱਕ ਸਿੱਖ ਦਾ ਨਾਮ ਸੀ ਭਾਈ ਜਾਪਾ ਜੀ, ਇੱਕ ਦਾ ਨਾਮ ਹੈ ਨਈਆ, ਇੱਕ ਦਾ ਨਾਮ ਹੈ ਖੁੱਲਰ। ਗੁਰੂ ਦੇ ਪਿਆਰੇ ਹੋ ਗਏ। ਫਿਰ ਸੁਣੋ, ਮਾਇਆ ਜਾਪਾ ਜਾਣੀਅਨ ਨਈਆ ਖੁੱਲਰ ਗੁਰੂ ਪਿਆਰਾ, ਇਹ ਗੁਰੂ ਦੇ ਪਿਆਰੇ ਹੋ ਗਏ। ਗੁਰੂ ਪਿਆਰਾ ਕੌਣ ਹੈ? ਜੋ ਗੁਰੂ ਨੂੰ ਚੰਗਾ ਲੱਗਦਾ, ਗੁਰੂ ਨਾਲ ਸਨੇਹ ਕਰਦਾ, ਗੁਰੂ ਨਾਲ ਪ੍ਰੇਮ ਕਰਦਾ, ਉਹ ਗੁਰੂ ਦੇ ਪਿਆਰੇ ਹੋ ਗਏ। ਜਿਨ੍ਹਾਂ ਨੂੰ ਗੁਰੂ ਨੇ ਬਹੁਤ ਪਿਆਰ ਕੀਤਾ, ਉਂਝ ਆਪਾਂ ਪੰਜ ਪਿਆਰਿਆਂ ਦੀ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਉਹ ਹਨ ਜਿਹੜੇ ਗੁਰੂ ਦੇ ਪਿਆਰੇ ਹੋ ਨਿਬੜੇ। ਗੁਰੂ ਨਾਲ ਉਹਨਾਂ ਦਾ ਬੜਾ ਪ੍ਰੇਮ ਸੀ, ਅੰਦਰੋਂ ਸਨੇਹ ਸੀ। ਜਿਹੜੇ ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਨਹੀਂ ਸਨ ਜਾਂਦੇ। ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕਿਵਾੜ। ਤੁਮ ਧਨ ਧਨੀ ਉਦਾਰ ਤਿਆਗੀ, ਇਹ ਭਗਤ ਬਾਣੀ ਦੇ ਵਿੱਚ ਬੋਲ ਆਉਂਦਾ। ਤੁਸੀਂ ਧਨ ਵਿੱਚੋਂ ਧਨੀ ਹੋ, ਦਰਿਆ ਹੋ, ਕਰੀਆ ਹੋ, ਬੜੇ ਗੁਣ ਹਨ, ਅਸੀਂ ਤੇਰੇ ਦਰ 'ਤੇ ਦਰਮਾਦੇ ਖੜ੍ਹੇ ਹਾਂ। ਇਹ ਜਿਹੜੇ ਸਿੱਖ ਸਨ, ਇਹ ਗੁਰੂ ਦੇ ਪਿਆਰੇ ਹੋ ਗਏ, ਭਾਵ ਕਿ ਇਹ ਗੁਰੂ ਨਾਲ ਪ੍ਰੇਮ ਕਰਦੇ ਸਨ, ਗੁਰੂ ਇਹਨਾਂ ਦੇ ਨਾਲ ਪਿਆਰ ਕਰਦਾ ਸੀ। ਬਹੁਤ ਸਾਰੇ ਸਿੱਖਾਂ ਦਾ ਐਸਾ ਇਤਿਹਾਸ ਆਉਂਦਾ, ਬਹੁਤ ਸਾਰੇ ਸਿੱਖਾਂ ਦੇ ਬਾਰੇ ਐਸਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰ ਕਰਕੇ ਆਪਣੇ ਆਪ ਨੂੰ ਮਿਟਾ ਲਿਆ ਸੀ। ਪ੍ਰੇਮਾ ਭਗਤੀ ਦੇ ਰਾਹੀਂ ਉਹਨਾਂ ਨੇ ਗੁਰੂ ਨੂੰ ਪਾਇਆ ਸੀ। ਪ੍ਰੇਮ ਭਗਤ, ਪ੍ਰੇਮਾ ਭਗਤੀ, ਇਹ ਜ਼ਿਕਰ ਤਾਂ ਵਾਰ ਵਾਰ ਆਉਂਦਾ, ਸਾਡੇ ਇਤਿਹਾਸ ਵਿੱਚ ਵੀ ਆਉਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬੜੀਆਂ ਉਦਾਹਰਨਾਂ ਨੇ। ਪ੍ਰੇਮਾ ਭਗਤੀ, ਮੱਛੀ ਦਾ ਪਾਣੀ ਨਾਲ ਪ੍ਰੇਮ ਹੈ, ਹੋਰ ਬੜੇ ਪ੍ਰੇਮ। ਸਤਿਗੁਰੂ ਕਹਿੰਦੇ ਇਹ ਗੁਰੂ ਦੇ ਪਿਆਰੇ ਹੋ ਗਏ। ਤੁਲਸਾ ਵਹੁਰਾ ਜਾਣੀਏ ਗੁਰ ਉਪਦੇਸ਼ ਅਵੇਸ਼ ਆਚਾਰਾ, ਇੱਕ ਭਾਈ ਤੁਲਸਾ ਜੀ ਹੋਏ, ਇੱਕ ਭਾਈ ਵਹੋਰਾ, ਇਸ ਤਰ੍ਹਾਂ ਦੇ ਨਾਮ ਸਨ। ਵਹੋਰਾ ਜਾਤ ਦਾ ਨਾਮ ਹੈ, ਤੁਲਸਾ ਉਸ ਸਿੱਖ ਦਾ ਨਾਮ ਹੈ। ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨ ਵਾਲੇ, ਗੁਰ ਉਪਦੇਸ਼ ਅਵੇਸ ਆਚਾਰਾ, ਉੱਚੇ ਆਚਰਣ ਵਾਲੇ। ਆਚਾਰਾ ਦਾ ਭਾਵ ਕੀ ਹੈ? ਉੱਚਾ ਆਚਰਣ, ਉੱਚਾ ਸੁੱਚਾ ਜੀਵਨ, ਇਹਨੂੰ ਕਹਿੰਦੇ ਆਚਾਰਾ। ਆਚਾਰ, ਰਹਿਣੀ ਸਹਿਣੀ, ਕਹਿਣੀ ਕਥਨੀ ਕਰਨੀ ਸੁੱਚੀ ਹੋਵੇ, ਪਵਿੱਤਰ ਹੋਵੇ, ਨਿਰਮਲ ਹੋਵੇ, ਇਹਨੂੰ ਕਹਿੰਦੇ ਆਚਾਰਾ। ਭਾਈ ਤੁਲਸਾ ਜੀ ਜਿਹੜਾ ਵਹੋਰਾ ਗੋਤ ਵਿੱਚੋਂ ਹਨ, ਆਪਾਂ ਉਹਨੂੰ ਵੋਹਰਾ ਕਹਿ ਦਿੰਦੇ ਹਾਂ। ਹੁਣ ਇਹ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਵਾਲੇ ਅਤੇ ਉੱਚਾ ਆਚਰਣ ਰੱਖਣ ਵਾਲੇ ਜਾਣੀ ਦੇ ਹਨ। ਸਤਿਗੁਰ ਸੱਚ ਸਵਰਨ ਹਰ, ਗੁਰੂ ਸੱਚ ਦੇ ਨਾਲ ਸਵਾਰਨ ਵਾਲਾ ਹੈ। ਸਵਰਨ ਹਾਰਾ ਦਾ ਭਾਵ ਹੈ ਗੁਰੂ ਦੇ ਵਿੱਚ ਇੱਕ ਗੁਣ ਹੈ, ਕਲਾ ਹੈ, ਉਹ ਸੱਚ ਦੀ ਨਾਲ ਜੋੜ ਕੇ ਸਾਡੀ ਮੈਲ ਦੂਰ ਕਰ ਦਿੰਦਾ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਭਰੀ ਹੈ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਹੱਥ ਪੈਰ ਮੈਲੇ ਹੋ ਜਾਂਦੇ ਨੇ, ਆਪਾਂ ਪਾਣੀ ਦੇ ਨਾਲ ਧੋ ਲੈਂਦੇ ਹਾਂ। ਗੁਰੂ ਨਾਨਕ ਮਹਾਰਾਜ ਕਿਰਪਾ ਕਰ ਰਹੇ, ਪਾਣੀ ਧੋਤੈ ਉਤਰ ਸਿੱਖੇ, ਇੱਕ ਮੈਲ ਤਾਂ ਪਾਣੀ ਨਾਲ ਹੀ ਉਤਰ ਜਾਂਦੀ ਹੈ। ਉਹ ਹਲਕੀ ਮੈਲ ਹੁੰਦੀ ਹੈ, ਥੋੜ੍ਹੀ ਮੈਲ ਹੁੰਦੀ ਹੈ, ਕੇਵਲ ਪਾਣੀ ਦੇ ਨਾਲ ਧੋਤਿਆਂ ਰਹਿ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਇੱਕ ਮੈਲ ਐਸੀ ਹੈ, ਉਹ ਇਕੱਲੇ ਪਾਣੀ ਨਾਲ ਨਹੀਂ ਉਤਰਦੀ, ਉਹਦੇ ਵਿੱਚ ਫਿਰ ਸਾਬਣ ਵੀ ਲਾਉਣਾ ਪੈਂਦਾ, ਸਰਫ ਪਾਉਣੀ ਪੈਂਦੀ ਹੈ, ਫਿਰ ਉਹ ਜਾ ਕੇ ਮੈਲ ਉਤਰਦੀ ਹੈ। ਜਿਵੇਂ ਕੱਪੜਿਆਂ ਦੀ ਮੈਲ ਹੈ, ਉਹ ਇਕੱਲੇ ਪਾਣੀ ਨਾਲ ਨਹੀਂ ਉਤਰਦੀ। ਹੱਥ ਪੈਰ ਤਾਂ ਆਪਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲੈਂਦੇ ਹਾਂ, ਪਰ ਸਤਿਗੁਰੂ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਜਿਹੜੀ ਕੱਪੜਿਆਂ ਦੀ ਮੈਲ ਹੈ, ਮਲ ਮੂਤਰ ਦੀ ਮੈਲ ਹੈ, ਉਹ ਇਕੱਲੇ ਪਾਣੀ ਨਾਲ ਥੋੜ੍ਹੀ ਧੋਤੀ ਜਾਂਦੀ ਹੈ, ਉਹਦੇ ਵਿੱਚ ਫਿਰ ਸਾਬਣ ਵਗੈਰਾ ਪਾਉਣਾ ਪੈਂਦਾ, ਦੇ ਸਾਬੂਣ ਲਈਏ ਉਹ ਧੋਏ। ਇੱਕ ਮੈਲ ਪਾਣੀ ਨਾਲ ਉਤਰਦੀ ਹੈ, ਇੱਕ ਸਾਬਣ ਅਤੇ ਪਾਣੀ ਦੇ ਨਾਲ ਉਤਰਦੀ ਹੈ। ਫਿਰ ਅਗਲੀ ਗੱਲ, ਇੱਕ ਮਤ ਹੈ ਉਹ ਮੈਲੀ ਹੈ ਪਾਪਾਂ ਕਰਕੇ, ਗੁਨਾਹਾਂ ਕਰਕੇ, ਐਬ ਕਰਕੇ, ਭਰੀਏ ਮਤ ਪਾਪਾਂ ਕਹਿ ਸੰਗ। ਇਹ ਮਨ ਦੀ ਮੈਲ ਹੈ, ਇਹ ਬੁੱਧੀ ਭ੍ਰਿਸ਼ਟ ਕਰਨ ਵਾਲੀ ਮੈਲ ਹੈ, ਇਹ ਅੰਦਰ ਦੀ ਮੈਲ ਹੈ, ਇਹ ਹੁਣ ਕਿਸੇ ਪਾਣੀ ਨਾਲ ਨਹੀਂ ਧੋਤੀ ਜਾ ਸਕਦੀ, ਕਿਸੇ ਸਾਬਣ ਸਰਫ ਨਾਲ ਨਹੀਂ ਧੋਤੀ ਜਾ ਸਕਦੀ। ਮਨ ਦੀ ਮੈਲ ਕੇਵਲ ਨਾਮ ਦੇ ਨਾਲ ਹੀ ਧੋਤੀ ਜਾਂਦੀ ਹੈ, ਮਨ ਦੀ ਮੈਲ ਕਿਸੇ ਪਾਣੀ ਨਾਲ ਨਹੀਂ ਧੋਤੀ ਜਾਂਦੀ। ਮਨ ਦੀ ਮੈਲ ਗੁਰੂ ਦੀ ਬਾਣੀ ਤੋਂ ਬਿਨਾਂ ਨਹੀਂ ਧੁੱਪਦੀ। ਮਨ ਮੈਲਾ ਹੈ, ਇਹ ਗੁਰੂ ਦੇ ਸ਼ਬਦ ਦੇ ਨਾਲ ਪਵਿੱਤਰ ਹੁੰਦਾ। ਜਿਸ ਤਰ੍ਹਾਂ ਕਹਿੰਦੇ ਨਾ, ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੇ। ਗੁਰੂ ਉਹ ਦਰਿਆ ਹੈ ਜੋ ਮਨ ਦੀ ਮੈਲ ਧੋਂਦਾ। ਆਪਾਂ ਦੇਖਦੇ ਹਾਂ ਵੱਡੇ ਵੱਡੇ ਦਰਿਆਵਾਂ 'ਤੇ ਵੱਡੇ ਵੱਡੇ ਨਗਰ ਬਣੇ ਹੋਏ ਨੇ, ਜਿੰਨੇ ਵੱਡੇ ਦਰਿਆ ਨੇ ਉਨੀ ਵੱਡੀ ਆਬਾਦੀ ਹੈ ਉਹਨਾਂ ਦਰਿਆਵਾਂ ਦੇ ਕੰਢਿਆਂ 'ਤੇ। ਆਪਾਂ ਦੇਖਦੇ ਹਾਂ ਜਿੱਥੇ ਜਿੱਥੇ ਵੱਡੇ ਵੱਡੇ ਦਰਿਆ ਨੇ, ਵੱਡੀਆਂ ਵੱਡੀਆਂ ਨਦੀਆਂ ਨੇ, ਉਹਦੇ ਉੱਤੇ ਵੱਡੇ ਵੱਡੇ ਨਗਰ ਬਣ ਗਏ। ਜਿਵੇਂ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਇੱਕ ਨਦੀ ਹੈ ਨਾ, ਉਹਨੂੰ ਗੰਗਾ ਕਹਿੰਦੇ ਨੇ, ਦੂਜੀ ਨੂੰ ਜਮੁਨਾ ਕਹਿ ਦਿੰਦੇ ਨੇ। ਜੇ ਗੰਗਾ ਵਰਗੀ ਨਦੀ ਦੇਖੀਏ ਤਾਂ ਬੜੇ ਵੱਡੇ ਵੱਡੇ ਸ਼ਹਿਰ ਹਨ ਉਹਦੇ ਉੱਤੇ, ਕਾਂਸ਼ੀ ਹੈ, ਬਨਾਰਸ ਹੈ, ਹਰਿਦੁਆਰ ਹੈ, ਰਿਸ਼ੀਕੇਸ਼ ਹੈ, ਬਹੁਤ ਵੱਡੇ ਵੱਡੇ, ਕਾਨਪੁਰ ਵਗੈਰਾ, ਬੜੇ ਵੱਡੇ ਵੱਡੇ ਨਗਰ, ਕਿਉਂਕਿ ਨਦੀ ਬਹੁਤ ਵੱਡੀ ਹੈ। ਜਿੰਨੀ ਵੱਡੀ ਨਦੀ ਉਨਾ ਵੱਧ ਪਾਣੀ ਅਤੇ ਉਨੀ ਵੱਡੀ ਉਹਦੇ ਵਿੱਚ ਆਬਾਦੀ ਹੈ। ਇਹ ਨਦੀਆਂ ਦਾ ਇੱਕ ਸੁਭਾਅ ਹੈ, ਇਹ ਮੈਲ ਆਪਦੇ ਨਾਲ ਰੋੜ ਕੇ ਲੈ ਜਾਂਦੀਆਂ ਨੇ, ਅਤੇ ਪਾਣੀ ਦਾ ਪਵਿੱਤਰ ਹੋਣਾ ਇੱਕ ਗੁਣ ਹੈ, ਇੱਕ ਸੁਭਾਅ ਹੈ ਪਾਣੀ ਦੇ ਅੰਦਰ। ਜਿੱਥੇ ਠੰਡਾ ਹੋਣਾ ਇਹਦਾ ਗੁਣ ਹੈ, ਉੱਥੇ ਪਵਿੱਤਰ ਹੋਣਾ ਵੀ ਇਹਦਾ ਗੁਣ ਹੈ। ਬਾਹਰਲੀ ਮੈਲ ਇਹਦੇ ਵਿੱਚ ਇੱਕਰੀ ਆਉਂਦੀ ਜ਼ਰੂਰ ਹੈ, ਪਰ ਆਪਣੇ ਆਪ ਹੀ ਉਹ ਮੈਲ ਥੱਲੇ ਬੈਠ ਜਾਂਦੀ ਹੈ, ਪਾਣੀ ਫਿਰ ਪਵਿੱਤਰ ਹੋ ਜਾਂਦਾ, ਸਾਫ਼ ਹੋ ਜਾਂਦਾ। ਪਾਣੀ ਦਾ ਇਹ ਸੁਭਾਅ ਹੈ, ਇਹਦਾ ਜ਼ਿਕਰ ਬਾਣੀ ਵੀ ਕਰਦੀ ਹੈ, ਔਰ ਭਾਈ ਗੁਰਦਾਸ ਜੀ ਨੇ ਤਾਂ ਆਪਣੀ ਬਾਣੀ ਵਿੱਚ ਵਿਸ਼ੇਸ਼ ਕਰਕੇ ਕੀਤਾ ਪਾਣੀ ਦੇ ਸੁਭਾਅ ਦਾ। ਇੱਕ ਤਾਂ ਠੰਡਾ ਹੈ, ਇੱਕ ਪਾਣੀ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਇੱਕ ਵਾਰੀ ਮੈਲਾ ਜ਼ਰੂਰ ਹੁੰਦਾ ਜਦੋਂ ਮੀਂਹ ਪੈਂਦਾ, ਵਰਖਾ ਹੁੰਦੀ ਹੈ, ਜਾਂ ਨਗਰਾਂ ਦੀ ਮੈਲ ਇਹਦੇ ਵਿੱਚ ਪੈਂਦੀ ਹੈ, ਵੱਡੇ ਵੱਡੇ ਸ਼ਹਿਰਾਂ ਦਾ ਪਾਣੀ ਇਹਦੇ ਵਿੱਚ ਜਾਂਦਾ, ਨਦੀਆਂ ਨਾਲੇ ਆਉਂਦਾ। ਪਾਣੀ ਗੰਧਲਾ ਜ਼ਰੂਰ ਹੁੰਦਾ ਪਰ ਫਿਰ ਸਾਫ਼ ਹੋ ਜਾਂਦਾ, ਸੁਭਾਅ ਹੈ ਇਹਦਾ ਸਾਫ਼ ਹੋ ਜਾਣਾ। ਭੱਟ ਜੀ ਕਹਿੰਦੇ, ਗੁਰੂ ਅੰਗਦ ਦੇਵ ਇੱਕ ਐਸੀ ਨਦੀ ਹੈ, ਧੰਨ ਗੁਰੂ ਅੰਗਦ ਦੇਵ ਇੱਕ ਐਸਾ ਦਰਿਆ ਹੈ, ਸਾਡੇ ਅਨੇਕਾਂ ਜਨਮਾਂ ਦੀ ਮੈਲ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਧੋ ਦਿੱਤਾ, ਪਵਿੱਤਰ ਕਰ ਦਿੱਤਾ। ਕਈ ਕਈ ਜਨਮਾਂ ਦੀ ਮੈਲ ਗੁਰੂ ਲਾਹ ਦਿੰਦਾ। ਇਸ ਕਰਕੇ ਕਹਿੰਦੇ, ਗੁਰ ਨਾਨਕ ਦਰਿਆਓ ਜਨਮ ਹਮ ਕਾਲਖ ਧੋਵੇ। ਕਈ ਜਨਮਾਂ ਦੀ ਲੱਗੀ ਹੋਈ ਮੈਲ ਗੁਰੂ ਰੂਪੀ ਦਰਿਆ ਨੇ ਲਾਹ ਦਿੱਤੀ ਹੈ, ਧੋ ਦਿੱਤੀ ਹੈ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਭੱਟ ਟਲ ਜੀ ਦਾ ਬੋਲ ਹੈ। ਟਲ ਜੀ ਇੱਕ ਕਵੀ ਰੂਪ ਵਿੱਚ, ਭੱਟ ਜੀ ਕਵੀ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ। ਐਨਸ ਦਿਨ ਰਾਤ, ਐਨਸ ਦਾ ਭਾਵ ਹੈ ਦਿਨ ਰਾਤ, ਸਹਿਜ ਸੁਭਾਏ। ਗੁਰੂ ਦਾ ਸੁਭਾਅ ਦਿਨ ਰਾਤ ਸਹਿਜ ਵਾਲਾ ਹੈ, ਟਿਕਿਆ ਹੋਇਆ ਸੁਭਾਅ ਹੈ ਗੁਰੂ ਦਾ, ਗੁਰੂ ਅੰਗਦ ਦੇਵ ਜੀ ਦਾ। ਪਰ ਜਿਹੜਾ ਐਸੇ ਸਹਿਜ ਸੁਭਾਅ ਗੁਰੂ ਅੰਗਦ ਦੇਵ ਜੀ ਦੇ ਦਰ ਦੇ ਦੀਦਾਰ ਕਰਦਾ, ਦਰਸ਼ਨ ਕਰਦਾ, ਜਨਮ ਮਰਨ ਦੁੱਖ ਜਾਏ। ਵੱਡਾ ਦੁੱਖ ਕੀ ਹੈ? ਦੋ ਹੀ ਦੁੱਖ ਬਾਣੀ ਨੇ ਮੰਨੇ ਨੇ, ਇੱਕ ਜਨਮ ਵੇਲੇ ਦੁੱਖ ਹੁੰਦਾ, ਇੱਕ ਮਰਨ ਵੇਲੇ ਦੁੱਖ ਹੁੰਦਾ। ਇਹ ਦੋ ਵੱਡੇ ਦੁੱਖ ਨੇ। ਉਂਝ ਛੋਟੇ ਮੋਟੇ ਦੁੱਖ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਨੇ, ਕੱਪੜਿਆਂ ਦੇ ਰੂਪ ਵਿੱਚ, ਜਿਵੇਂ ਬਾਣੀ ਕਹਿੰਦੀ ਹੈ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਜਨਮ ਅਤੇ ਮਰਨ ਇਹ ਦੋ ਵੱਡੇ ਦੁੱਖ ਹਨ। ਮੌਤ ਬਹੁਤ ਵੱਡਾ ਦੁੱਖ ਹੈ, ਜਨਮ ਬਹੁਤ ਵੱਡਾ ਦੁੱਖ ਹੈ, ਅਤੇ ਇਹ ਦੋ ਵੱਡੇ ਦੁੱਖ ਬਾਕੀ ਤਾਂ ਉਤਰਦੇ ਹੀ ਹਨ। ਇਹ ਵੀ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਕਰਨ ਕਰਕੇ ਲੈ ਜਾਂਦੇ ਹਨ। ਇਹੀ ਕਾਰਨ ਹੈ ਖਡੂਰ ਦੀ ਧਰਤੀ 'ਤੇ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਬਹੁਤ ਸਾਰੀ ਸੰਗਤ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਵਾਸਤੇ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਖਡੂਰ ਵਿਖੇ ਆਉਣ ਲੱਗ ਪਈ ਸੀ। ਅਮੈ ਦਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੇ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰ ਨਾਨਕ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁੱਖ ਜਾਏ। ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰ ਸੱਚ ਸਵਾਰਨ ਹਾਰਾ। ਗੁਰੂ ਰਾਮਦਾਸ ਜੀ ਸੱਚੇ ਗੁਰੂ ਨੇ, ਸਾਡੀ ਜ਼ਿੰਦਗੀ ਨੂੰ ਸੱਚ ਦੇ ਆਧਾਰ 'ਤੇ ਸਵਾਰਦੇ ਨੇ, ਜਿਵੇਂ ਇਹਨਾਂ ਸਿੱਖਾਂ ਦਾ ਜੀਵਨ ਸਵਾਰਿਆ ਹੈ। ਭਾਈ ਤੀਰਥਾਂ ਦਾ ਜ਼ਿਕਰ ਆਪਾਂ ਕੀਤਾ, ਭਾਈ ਮਾਣਕ ਚੰਦ ਦੀ ਗਾਥਾ ਕੀਤੀ ਹੈ, ਭਾਈ ਬਿਸ਼ਨ ਦਾਸ, ਇਹ ਅਨੇਕਾਂ ਹੀ ਸਿੱਖ ਨੇ। ਇਹਨਾਂ ਨੇ ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਆਪਣੇ ਆਪ ਨੂੰ ਸੁਧਾਰ ਲਿਆ ਸੀ, ਸਵਾਰਨਾ ਕੀਤਾ ਸੀ, ਕਿਉਂਕਿ ਗੁਰੂ ਰਾਮਦਾਸ ਰੱਬ ਦੇ ਦਰ ਤੋਂ ਸਵਾਰੇ ਹੋਏ ਸਨ, ਸੁਧਾਰੇ ਹੋਏ ਸਨ। ਰਾਮਕਲੀ ਕੀ ਵਾਰ ਵਿੱਚ ਪੜ੍ਹਦੇ ਹਨ ਆਪਾਂ ਸਤਿਗੁਰੂ ਜੀ ਦੀ ਮਹਿਮਾ, ਗੁਰੂ ਸਾਹਿਬਾਨਾਂ ਦੀ ਵਡਿਆਈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨਾਂ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਧਾਰਿਆ। ਇਹ ਪੂਰੀ ਕਰਾਮਾਤ, ਪੂਰੀ ਸ਼ਕਤੀ, ਪੂਰੀ ਕਲਾ ਸੀ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰ ਕੀਤੀ। ਸਿੱਖਾਂ ਨੇ, ਸੰਗਤਾਂ ਨੇ ਪਾਰ ਬ੍ਰਹਮ ਸਮਝ ਕੇ, ਰੱਬ ਦਾ ਰੂਪ ਸਮਝ ਕੇ ਨਮਸਕਾਰਿਆ, ਨਮਸਕਾਰ ਕੀਤੀ। ਫਿਰ ਅੱਗੇ ਜਾ ਕੇ ਬੋਲ ਆਏਗਾ, ਅਟਲ, ਅਥਾ, ਅਤੋਲ, ਇਹ ਗੁਣ ਹਨ। ਅਟਲ ਸਦਾ ਹੀ ਰਹਿਣ ਵਾਲਾ, ਅਥਾ ਜਿਸ ਦਾ ਕੋਈ ਪਾਰਾਵਾਰ ਨਹੀਂ, ਅਤੋਲ ਜਿਹਨੂੰ ਤੋਲਿਆ ਮਿਣਿਆ ਗਿਣਿਆ ਨਹੀਂ ਜਾ ਸਕਦਾ। ਅਤੋਲ ਇੱਕ ਤਾਂ ਉਹ ਵਸਤੂ ਹੁੰਦੀ ਨਾ ਜਿਹੜੀ ਤੋਲੀ ਜਾਂਦੀ ਹੈ, ਪਰ ਸਤਿਗੁਰੂ ਅਤੋਲ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਸਿੱਖਾਂ ਦਾ ਜੀਵਨ ਵੀ ਅਤੋਲੀ ਹੋ ਗਿਆ ਸੀ। ਇਹਨਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਬਖਸ਼ਿਸ਼ ਕਿਰਪਾ ਹੋ ਗਈ ਸੀ। ਸਤਿਗੁਰੂ ਜੀ ਕਿਰਪਾ ਕਰਨ, ਸਮਾਂ ਸਮਾਪਤ ਹੈ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾ ਜੀ, ਸਾਧ ਸੰਗਤ ਜੀਓ, ਆਪ ਸਭ ਗੁਰਬਾਣੀ ਕਥਾ ਵਿਚਾਰ ਸਰਵਣ ਕਰ ਰਹੇ ਸੀ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਤਿੰਨਾਂ ਪਾਸੋਂ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰਾਂ ਵੱਲੋਂ ਸ਼ਾਮ ਦੇ ਦੀਵਾਨਾਂ ਵਿੱਚ ਸੇਵਾਵਾਂ ਨਿਭਾਈਆਂ ਗਈਆਂ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਸੇਵਾ ਨਿਭਾਈ ਗਈ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰਨੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਨਿਤ ਨਿਤ ਜੀੜੇ ਸੰਭਾਲੀ ਅਨਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਿ ਸੁਵਾਰ ਸੰਬਤ ਸਾਹਾ ਲਿਖਿਆ

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹਿਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੌਖਾ ਆਸਨ ਦੀ ਸੇਵਾ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ ਇਸ ਵੇਲੇ ਆਪ ਕਿਰਪਾ ਕਰੋ ਜੀ ਆਪ ਜੀ ਦੇ ਸੁੱਖ ਆਸਨ ਤਿਆਰ ਹਨ ਆਪ ਆਪਣੇ ਸੁੱਖ ਆਸਨ ਸਥਾਨਾਂ 'ਤੇ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਫਿਰ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਕਿਰਪਾ ਕਰੋ ਸੁੱਖ ਆਸਨ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਦੁਆਰਾ ਸੰਗੀਤ ਲਗਾਈ ਇੱਕ ਉਤੋਂ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜੰਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਚਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਿਫਤ ਕਸਾਮੰਦਹੀਨ ਹੁਣੇ ਅਰਸੋਂ ਗੁਰਸੋਂ ਚੱਟੀਆ ਉਹਦੇ ਡਿੱਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਤਨਾਸਰੀ ਮਹੱਲਾ ਤੀਜਾ ਕਾਚਾ ਤਨ ਸੰਚਹਿ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ

ਮਨ ਮੁਖ ਭੂਲਾ ਸਭ ਮਰੇ ਗਵਾਰ, ਭਵ ਜਲ ਡੂਬੇ ਨਾਮ ਵਾਰ ਨ ਪਾਰ, ਸਤਿਗੁਰ ਭੇਟੇ ਪੂਰੈ ਭਾਗ, ਸਾਚਰ ਤੇ ਐਨ ਸਵੈਰਾਗ, ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਾ ਵਾਰ, ਮਨ ਮਹ ਭੂਲੇ ਅੰਧ ਗਾ ਵਾਰ। ਵਿਖਿਆ ਕੈ ਧਨ ਸਦਾ ਦੁੱਖ ਹੋਵੇ, ਨਾ ਸਾਥ ਜਾਏ ਨਾ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ।

ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਜਣਾ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਵਈ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਬੁਣੀਆਂ ਭਾਰ ਸਹਿ ਸਿਆਣਵਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ

ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਗੁਰੀਸ਼ਰ ਗੁਰ ਗੋਰਖ ਮਰਮਾ ਗੋਰਾ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥੁ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੂ ਮੈਂ ਮਿਸਰ ਨ ਜਾਈ। ਤੀਰਥ ਨਾਵਾ ਜੇ ਦਸ ਬਾਵਾ, ਵਿਣ ਪਾਣੀ ਕੇ ਨਾਏ ਕਰੀ। ਜੇਤੀ ਸਰਠ ਪਾਈ, ਵੇਖਾ ਮਿਣ ਕਰਮਾ ਕੀ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ, ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੁ ਮੈਂ ਮਿਸਰ ਨ ਜਾਈ। ਜੇ ਜੁਗਚਾਰੇ ਆਰ ਜਾ, ਹੋਰ ਦਸੂਨੀ ਹੋਏ। ਨਵਾਂ ਖੰਡਾ ਵਿ ਜਾਣੀਆ, ਨਾ ਚਲਾ ਸਭ ਕੋਈ, ਚੰਗਾ ਨਾਉ ਰਖਾਏ ਕੈ ਜਾਸ।

ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਧਨ ਪੁੱਛਿਆ ਗੇ ਕੀਤਾ ਅੰਦਰ ਕੀਤਾ ਕਰ ਦੁਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਵੇ ਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨੁਮੰਦ ਸੁਣਿਆ ਯੋਗਾ ਜੁਗਤ ਧਨ ਭੇਦ ਸੁਣਿਆ ਸਾ ਸਿਮਰਤ ਵੇਦ

ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਭਾਵ ਗਾਣਾ ਸੁਣਿਆ ਸਰਾਂ ਗੁਣਾ ਕੇ ਗਾ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਦੇ ਪਾਵੇ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਗਾਨਾਸ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੂ ਕਹਿ ਪਿਛੈ ਪਛਤਾਏ ਕਾਗਲ ਕਲਮ ਨਾ ਲਿਖਣ ਹਾਰ ਮੰਨੀ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੂ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਬਮਨ ਕੀ ਸੁਧ ਮੰਨੈ ਮੈਂ ਝੂਠਾ ਨਾ ਖਾਏ ਮੰਨੈ ਜਮਕਾ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੂ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਸੰ ਪ੍ਰਗਟ ਜਾਏ

ਕੇ ਆਜਨ ਸੂਤ ਜੇ ਕੋ ਬੁਝੀ ਹੋਵੈ ਸੱਚੀ ਆਰ ਤਬਲੈ ਉਮਰ ਗੀਤਾ ਪਾ ਤਰਤੀ ਹੋਰ ਬਰ ਹਨੂਰ ਦਿੱਤੀ ਪਾ ਤਰੈ ਕਮਜ਼ੋਰ ਜੀ।

ਜੋਤਿਰ ਬਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਸੰਘ ਜਪ ਸੰਘ ਬਾਉ ਸੰਘ ਪੂਜਾ ਸੰਤ ਬਤਾ।

ਭਾਰ ਹੋਏ, ਅੱਖਰੀ ਨਾਮ ਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਤਸੰਜੋ ਵਖਾਣ, ਜਿੰਨੇ ਲਿਖੇ ਦਸਰਣਾਏ ਦੇ ਪਰਮਾਏ ਤੁਮ ਤੇ ਪਾਏ।

ਬਹੁਤ ਮਰੀਤੀ ਕੱਪੜ ਹੋਏ ਦਿਸਾ ਬੂਨ ਲਈਆ ਯੋ ਤੋਏ ਪ੍ਰੀਆ ਮਰਬਾ ਮੰਗਾ ਸੰਗੇ ਉਹ ਤੋਪਾ ਨਾਮਾ ਕਾ ਰੰਗ ਪੁੰਨੀ ਪਾਪੀ ਆਖਰ ਨਾਹੀਂ ਕਰਕਾ।

ਅੰਤਰਗਾਤੀ ਸਮਰਣਾਉ ਸਭ ਗੁਣ ਤੇਰੇ ਮਹਿਲਾ ਹੀ ਹੋਵੇ ਮਨ ਗੁਣ ਕੀਤੇ ਭਗਤਨਾ ਹੋਵੇ ਸੋ ਵਸਤੇ ਆਪ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਭਗਤਾ ਕਮਣ ਕਾਵਣ ਥੇਤਾ ਕਮਣ ਵਾਰ ਕਮਣ ਸਿਰ ਉੱਤੀ ਮਾਉ ਕਮਣ ਜਿਤ ਹੁਆ ਆਕਾਰ ਬੇਲ ਨ ਪਾਈਆ ਪੰਡਤੀ ਜੇ ਹੁਵੈ ਲੇ ਪੁਰਾਣ ਭਗਤਨ ਪਾਇਓ ਕਾਦੀਆ ਜੇ ਲਿਖਣ ਲਏ ਕੁਰਾਣ ਥਿਤ ਵਾਲ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ ਜਾਗਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵਸਾ ਲਾਈ ਕਿਉਂ ਮਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ

ਅੰਦਰ ਸਿਫਤੀ ਕਰ ਨਿਯੰਤ ਅੰਦਰ ਕਰਡਾ ਦੇ ਨਿਯੰਤ ਅੰਦਰ ਵੇਖਣ ਸੁਣ ਨਿਯੰਤ ਅੰਦਰ ਜਾਪਾ ਕਾ ਮਨਮੰਤਾ

ਜੇ ਕੋ ਖਾਏ ਕੇ ਆਖਣ ਭਾਈ ਉਹ ਜਾਣੈ ਜਿੱਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇ

ਗਾਵਹਿ ਚਿਤ ਗੁਪਤ ਲਿਖ ਜਾਣੈ ਨਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਂ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੀਪ ਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮ ਅਨੁਸਾਰ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਂਦਾ ਨਾਲੇ ਗਾਵੈ ਮੋਹਣੀਆ ਮਨ ਮੋਹਲਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਤੇਰੇ ਅਰਸਰ ਦੀਰਥ ਨਾਲੇ ਗਾਵੈ ਜੋਨ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸਹੀ ਤੁਦਨੋ ਗਾਵੈ ਜੂਤਰ ਪਾਵਨ ਰਤੇ ਤੇਰੇ ਪੁੱਤਰ ਸਾਲੇ ਹੂਰ ਕੀਤੇ ਗਾਵਨ ਸੇ ਮੈਂ ਚੇਤਨਿਆ।

ਤੁਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ ਜੋਤਿ ਪਾਵਾ ਸੋਈ ਕਰਸੀ

ਕਛ ਪਕਾਈ ਉਥਾ ਪਾਈ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ।

ਕੀਤੇ ਸਿਰਬਦਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਾਨ ਮੁੰਨ ਕੀਤੇ ਕੀਤੇ ਰਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਦ ਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਦਰ ਅੰਤਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਮਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਰਦ ਘੜੀ।

ਕਰਾਂਗੇ ਸੁਥਾ। ਕਰਮ ਖੰਡ ਕੀ ਬਾਣੀ ਜੋਰ ਤਿੱਥਾ, ਹੋਰ ਨ ਕੋਈ ਹੋਰ ਤਿੱਥਾ, ਜੋਤ ਮਹਾਂਮਲ ਸੂਰ ਤਨ ਮੈਂ ਰਾਮ ਰਿਆ ਬਰਬੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਗੇ ਜਾਏ, ਜਿਨ ਕਾ ਰਾਮ ਸਹਿਮਨ ਮਾਹੇ, ਤਿੱਥਾ ਭਗਤ ਵਸੇ ਕੇ ਲੋਆ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾ, ਤਿੱਥਾ ਖੰਡ ਮੰਡਲ ਵਰਬੰਡ, ਜੇ ਕੋ ਕਥਾ ਤੈ ਅੰਦਰ ਅੰਦ, ਤਿੱਥਾ ਲੋ ਲੋ ਆਕਾਰ, ਜੇਵਾ ਜੇਵ ਹੁਕਮ, ਤਿਵ ਤਿਵਕਾਰ, ਵੇਖਾ

ਸੰਮਤ ਭੁਜੰਗ ਪ੍ਰਿਆ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਕੇ ਨਮਸਤੰਗਾ ਲੇਕੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤਮੰਗਾ ਅਗੰਜੇ ਨਮਸਤਮੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ।

ਅਨੇਕਾ ਨਮਸਤੰਗਾ ਭੁਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਬਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸੰਜੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗਾਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਾ ਬੂਬੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵ ਨਮਸਤੰਗ ਅਭੀਵ ਨਮਸਤੰਗ ਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਾ ਪੌਨੇ ਨਮੋ ਸਰਬ ਰੰਗੇ ਨਮੋ ਸਰਾ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜੁਰਾਰੰਗ ਨਮਸਤੰਗ ਗਿਰਧਾਰੰਗ ਨਮੋ ਸਰਬ ਧੰਦੇ ਨਮੋ ਸਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਾ ਭੁਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ।

ਨਮੋ ਗੀਤ ਗੀਤੇ ਨਮੋ ਤਾਂ ਤਾਨੇ ਨਮੋ ਦਿਰਤਾ ਨਿਰਤੇ ਨਮੋ ਨਾਨਾਦੇ ਨਮੋ ਪਾਨ ਪਾਨੇ ਨਮੋ ਬਾਰ ਪਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੋਧਰਮੇ ਨਮੋ ਰੋਹਰਤਾ ਨਮੋੜਾ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਰਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਜਦਾਨੰਦ ਸਰਵੰ ਵਰਣਾਸੀ

ਭੀਸਾ ਭੁਜੰਗ ਪ੍ਰਿਆ ਰਿਸ਼ੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀਨ ਦਾਨੇ ਨਮਸਤਮੰਗ ਦਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾ ਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਤ ਸਿਦੰ ਨਵਾਸੀ ਚਰ ਪ੍ਰਸ਼ੰਦ ਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਨਿਉਤਾ ਸਰਬੰਗ ਦੇਵੰ ਸਰਬਾਂ ਭੇਵੰ ਸਰਬੰਗ ਕਾਲੇ

ਗਰਭ ਗੰਜਾ ਦੁਸ਼ਟ ਬੰਜਨ ਮੁੰਦਾ ਏ ਕਾਮ ਆਪਰੂਪਾ ਮੀ ਕਨੁਸਤਦੇ ਪ੍ਰਕਵਦੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪਾ ਸੂਤ ਅੰਗਹੀਨ ਭੰਗ ਨਾਤਮ ਏ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ

ਕਾ ਮੇ ਭੁਜੰਗ ਪ੍ਰਿਆ ਰਿਸ਼ੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮੰਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਖਾਏ ਆ ਜਨਮੰਗ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰ ਪਰਥੀਸਾ ਆਦਿਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਛੰਦ ਤੁਆ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਵਾ ਕੇ ਆ ਭੰਜ ਭਰਵਾ ਕੇ ਆ ਭਿਜ ਲੋਕਾ ਕੇ ਆ ਦਿਤ ਸੁਖਾ ਕੇ ਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਣਾ ਕੇ ਸਰਬਾਇ ਵਰਣਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪਾ ਕੇ ਅਨੁਭਵ ਅਨੁਭਵ ਕੇ ਆਦ ਅਧੀਮ ਹੈ ਕੇ ਆਪ ਭੀਮ ਹੈ

ਅੰਧਾ ਕੇ ਰਾਜ ਕੇ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੀਸਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨਾ, ਕੇ ਸਰਵਤਰ ਲੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਪਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੀਸਾ, ਕੇ ਸਰਵਤਰ ਕਾਲਾ, ਕੇ ਸਰਵਤਰ ਪਾਲਾ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੁਖ, ਕੇ ਸਰਵਤਰ ਭੁੱਖ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਮਾਨਿਆ, ਸਦਾਵੰ ਪ੍ਰਦਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭੰਨ, ਕੇ ਸਰਵਤਰ ਮਨ, ਕੇ ਸਰਵਤਰ ਇੰਦਰ, ਕੇ ਸਰਵਤਰ ਚੰਦਰ, ਕੇ ਸਰਵੰ ਕਲੀਮ, ਕੇ ਪਰਮੰ ਫਹੀਮ, ਕੇ ਆਕਲ ਅਲਮ, ਕੇ ਸਾਹਿਬ ਕਲਮ, ਕੇ ਹੁਸਨ ਅਲ ਬਜੂ ਹੈ, ਤਮਾਮ ਰਜੂ ਹੈ, ਹਮੇਸ਼ਲ ਸਲਮ, ਸਲੀਖਤ ਮੁਦਾਮ, ਗਨੀਮਲ ਸ਼ਿਕਸ਼ਤੇ, ਗਰੀਬ ਅਲ ਬਰਸਤ ਬਿਲ।

ਚਰਪੜਛੰਦ ਵੈ ਪ੍ਰਸਾਦ ਸਰਬੰ ਹੰਤਾ ਸਰਬੰ ਹੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮਾ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਿਸ਼ਾਵਲ ਛੰਦ ਵੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ

ਮਾਤਾ ਨਿਰਸਾਕੰ ਸ੍ਰੀ ਕਾ ਮਿਤੋ ਮੀਕਾ ਸਦਾਵੰ ਪ੍ਰਭਾ ਹੈ ਅਦਾ ਹੈ ਅਦਾ ਹੈ ਭਗਵਤੀ ਸ਼ੰਤ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਮਾਕ ਹੈ ਕੇ ਸੰਜਰਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਸੰਜਮਾਲ ਹੈ ਗਨੀ

ਕੇ ਸਰਬਲ ਗਵਨ ਹੈ ਮਿਸਰਵਨ ਹੈ ਤਮਾਮੰ ਤਮੀਜਾ ਸਮਸਤਲਾ ਜੀਜਾ ਪਰਮ ਪਰਮੀਸਾ ਸਮਸਤਲਾ ਦੀਸਾ ਦੇਸੁਲਾ ਲੇਖਾ ਮੇਸੁਲਾ ਪੇਖਾ ਜਮੀਨਰ ਜਮਾ ਹੈ ਮੀਕੁਲੇ ਮਾਹ ਕਰੀਮੁਲ ਕੁਮਾਰ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਤ ਪ੍ਰਸਾਦ ਮੋਨ ਮਨ ਪਰਣਾ ਗੁਣ ਗਨ ਮਦਾਮ ਅਰਬਰਿਆ ਗੰਜ ਹਰਣਾ ਪ੍ਰਭਾਂਜੇ ਅਨਗਨ ਪਰਣਾ ਮਨਮਾ ਸਲਾਮ।

ਲਿਆ ਨਿਰਿਪ ਨਾਇਕ ਹੈ ਸਰਬਾਇਕ ਹੈ ਬਾਭੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੀ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰਜੇ ਨਮੋ ਚੰਦਰ ਚੰਦਰੇ ਨਮੋ

ਸਮਰਥਨ ਨਿਵਾਸੀ ਅਜਾਏ ਬਾਬ ਬੂਤੇਕ ਅਜਾਏ ਬਾਗਨੀ ਮੇ ਹਰੀਅੰ ਕਰੀਅੰ ਕਰੀਮ ਰਹੀ ਮੇ ਚਤਰਾ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਅੰਬਵ ਸੁਭੰ ਸਰਬਦਾ ਸਰਬ ਜੁਗਤੇ

ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇ ਭਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀਏ ਪਾਮ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬੇਨਾ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾਨੂਪ ਤੰਗ ਸੁਰੰਗ ਸਵਾਰੇ ਘੋੜ ਤਰੰਗ ਕੁਰੰਗ ਸੇਕੂ ਦਤਾ ਪੌਣ ਕੇ ਕੌਣ ਕੋ ਜਾਤਨ ਵਾਰੇ ਭਾਰੀ ਪੁਜਾਰ ਕੇ ਭੂ ਬਲੀ ਬੇਨਾਵਨ ਸੀਸਨ ਜਾਤ ਵਿਚਾਰੇ

ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂ ਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿੰਦਾ ਅੰਤ ਕਉ ਅੰਤ ਕੇ ਦਾਮ ਸਦਾਰੇ ਤੀਰਥ ਨਾ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਮਸੀਖਾ

ਹਜ਼ਾਰ ਹਜ਼ਾਰ ਕਦੇਖਾ ਸ੍ਰੀ ਭਗਵਾਨ ਬਧੇ ਮਨ ਬਧੇ ਕਰਤੀ ਮਨ ਏਕ ਨ ਲੇਖਾ ਸੋਧ ਸੇ ਪਹਾਦਨੰਦ ਬਾਸੋ ਸਾ ਸੁਨਾਂਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਰਮਾ ਕਰ ਬਰਬਦ ਪੰਖਾ ਲੈ ਨਹ ਲੈਂਗੇ ਤੂਰਾਰੀਨ ਮਰੂਰਮ ਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬੇਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਬਨੇ ਬਰਿਆਰ ਬਚਾਹਰਾ ਸਾਰ ਕੀ ਧਾਰ ਬਸ਼ਈਆ ਧੂਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਚਗਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕਨੇਕ ਸੁਏਕ ਦਵਈਆ ਦਾਨਵਦੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾ ਥਪੈਂਗੇ ਪੁਨ ਪਰ ਤਾਪਨ ਬਾੜ ਜੈ ਤਨ ਭਾਪਨਗੇ ਬਾ ਪੁੰਜ ਖਪੈਂਗੇ ਸਾਧ ਸਮੂੰਬਰ ਸੰਨ ਫਰਾ ਜਾ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਤਬਜਾਉਂ ਦਲੜੋ ਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਦਿਕ ਦਾਨ ਨੇ ਸੁਅੰਬਰ ਸਾਜ ਬਣੈਂਗੇ ਬ੍ਰਹਮ ਹੇ ਸਰਬ ਵਿਸ਼ਨ ਸਚੀ ਪਾਤਾ ਅੰਧ ਫਸੇ ਜਾਂ ਫਾ ਪਰੈਂਗੇ ਜੀਂਦਰ ਸ਼੍ਰੀ ਪਰ ਕੇ ਪ੍ਰਸਹ

ਚੌ ਪਾਈ ਸਾਹਿਬਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਟ ਬੇਨਤੀ ਚੌ ਪਾਈ।

ਸੇਵਕ ਸੇਖਾ ਹਮਾਰੇ ਤਾਰੀਆ, ਚੁੰਦਨ ਸਤਰ ਹਮਾਰੇ ਮਾਰੀਆ ਹੈ। ਆਮਰੀਆ ਮਰਨ ਕਾਲ ਕਾਤਰਾ ਨਮਰੀਆ, ਜੋ ਸਦਾ ਹਮਾਰੇ ਪਛਾ ਸ੍ਰੀਆ।

ਨਮਸ਼ਕਾਤ ਸਹੀ ਕੋ ਹਮਾਰੀ ਸਕਲਾ ਪ੍ਰਜਾ ਜਨਿਆਲ ਸਵਾਰੀ ਸਿਵ ਕਰਨ ਕੋ ਸਭ ਗੁਣ ਸੁਖਦੀਆ ਸਤਰਨ ਕੋ ਪਾਲਮੋ ਬਦ ਕੀ ਔਖੜ ਕੜ ਕੀ ਅੰਦਰ ਕੀ ਜਾਂਦ

ਸੈਵਨ ਬਸੰਗਰ ਕਠਾ ਸਗਰੀ ਸਿਸ਼ਟ ਦਿਖਾਏ ਚੰਬਾਬਾ ਜੁਗਾ ਸਰੂ ਸੁਅੰਬਾਬਾ ਅਬਰਸ਼ਾ ਮੇਰੀ ਤੁਮ ਕਰੋ ਸਿੱਖੀ ਵਾਰ ਆ ਸਿੱਖ ਸੰਗਰ ਦੁਸ਼ਟ ਜਦੇਠ ਵਦ ਉਤਪਾਤਾ ਸਗਨ ਮਲੇਸ਼ ਕਰੂ ਰਨਕਾਤਾ ਜੇ ਆ ਤੁ ਤਵ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤਾ ਬੇ ਮਰੇ ਪੁਰਖ ਜਮਨ ਬਾਪਰੇ ਦਿਹਾਰੇ ਦੰਗੇ ਤੁਮ ਸੰਗੜ ਸਭਟਾਰੇ ਜੂ ਕਲ ਗੁਰੂ ਇਕ ਬਾਰ ਦਿਆ ਤਾਂ ਕੇ ਕਾਰ ਨਿਗੜਦਾ

ਸਵਾਰਿਆ ਗੁਰਪ੍ਰਸਾਦੀ ਮਨ ਪਿਆ ਦਿਨ ਮਰ ਜਿੰਦਾ ਪਾਣਾ ਪਾਵੇ ਕਹਿ ਰਾਮ ਜੇ ਦੇ ਪਿਆਰੇ ਸੋਈ ਜਨ ਪਾਵੇ ਕਾਵਹੁ ਸੰਤ ਪਿਆਰੇ ਹੋ ਕਰਕੀ ਕਰੈ ਕਹਾਣੀ ਕਥ ਕੇਰੀ ਕੇ ਦੁਆਰਾ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈਐ

ਬਾਣੀ ਬਾਣੀ ਸਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਹੋਰ ਕੱਚੀ ਬਾਣੀ ਕਹਿੰਦੇ ਸੁਣ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ ਹਰ ਹਰ ਨਿਤਕਰ ਰਸਨਾ ਕਹਿਆ ਕਿਛੂ ਨ ਜਾਣੀ ਚਿੱਤ ਜਿਨਕਾ ਹਰਲਾ ਮਾਇਆ ਬੂੰਦਨ ਬੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ।

ਔਰ ਅਨਰਾ ਸਾਹਿਬ ਵਿਸਰੇ ਜਾਂ ਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਆਜੋਤ ਰੱਖੀ ਤਾਂ ਤੂੰ ਨਿਮੈ ਆਇਆ ਆਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰ

ਸਾਧਰ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮਾਇਆ, ਜਿਨ ਹਸਦੇਰਾ ਰਚਨ ਰਚਿਆ ਸੁ ਹਰਮਨ ਨਾਮ ਵਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸੁਚਿਤ ਲਾਇਆ।

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ। ਵਾਰ ਸ਼੍ਰੀ ਭਗਵਤ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਗੀ, ਦੇਖ ਕੇ ਆਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ, ਤਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ,

ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ, ਆਪ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ, ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਹੋਏ, ਸਤਿਗੁਰੂ ਜੀ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾ ਦਰ 'ਤੇ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ, ਆਪ ਜੀ ਕੇ ਪਾਵਨ ਹਜ਼ੂਰ ਸਤਿਗੁਰੂ ਜੀ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ, ਕਰੋ ਕਿਰਪਾ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਕੁਸੁਮ ਬਸੰਤ ਗਨੰਦ ਨਯਾਵੈ ਰਵ ਸਸ ਕਿਰਨ ਉਦਰ ਸਾਗਰ ਕੂ ਗੰਗ ਤਰੰਗ ਅੰਤ ਕੂ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੀ

ਤੇ ਗੁਰੂ ਕੀ ਸਾਡੀ ਵਾਜੀ ਸਾਧ ਸੰਗਤਾ ਵਿਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਬਾਣੀਆਂ ਦੇ ਪਾਠ ਸ਼ਰਮਨ ਕਰ ਰਹੇ ਸੀ। ਆਓ ਯੂਥ ਵੱਲੋਂ ਉਪਰਾਲਾ ਕੀਤਾ ਗਿਆ ਹੈ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ। ਆਓ ਯੂਥ ਪਾਸੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਮਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ।

ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸੋਚ ਲਾਇਆ,

ਜਾਵੇ ਜਾਏ। ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ, ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਈ।

ਜਨਮ ਸਮਾਇਆ। ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਏ, ਅਨੰਦ ਰਹਿ ਅਨੰਦ ਨਾਨਕ ਸਹਿਜ ਸਮਾਈਏ।

ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨਕੋ ਮਿਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ। ਅੰਦਰ ਤਿਸਨਾ ਅਗ ਹੈ, ਮਨਮੁਖ ਭੁੱਖ ਨ ਜਾਏ।

ਸਤਿਗੁਰ ਪੁਰਖ ਹਰ ਧਿਆਇ ਦਾ ਸਤ ਸੰਗਤ ਸਤ ਗੁਰ ਭਾਏ। ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ। ਇਹ ਪਉਜਲ ਜਗਤ ਸੰਸਾਰ ਹੈ,

ਨਾਨਕ ਸੇਈ ਉਬਰੇ ਜਿਨਾ ਭਾਗ ਮਥਾਏ ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣੈ ਪ੍ਰੇਮ ਬਿਸ਼ੋਹਾ ਧਣੀ ਸੋ ਅਠੇ ਪਹਿਰ ਲਵਨ।

ਨਾਨਕ ਮਨ ਤਨ ਫਬ ਪਤ ਤੇ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ।

ਸ਼ਬਦ ਅਖੁੱਟ ਬਾਬਾ ਨਾਨਕਾ ਖਾ

ਨਾਨਕ ਮੂਰਤ ਚਿਤਰ ਜਿਉਂ ਛਾੜਤ ਨਾਹਿਨ ਪੀਤਾ ਨਰ ਚਾਹਤ ਕਸ਼ਿਆਰੇ ਔਰੈ ਕੀ ਔਰੈ ਪਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ

सब किछ होत उपाय, नानका

ਮਹਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ।

ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ।

ਬਰੰਗਣ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉਪਾ ਚੌਥਾ ਪੀ

ठाकुर तू मैं अरदास बिन्दा सब तेरी राह।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਤਾਈ ਸਭ ਤਾਈ ਹੋਏ ਸਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਬਾਈ ਦੇ ਕੈਂ ਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਸੀਸ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੀ ਤਾਂ ਨਾਰਿਆਂ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਕੀਰਤੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ

ਸਾਧੀਮਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਮਲਕੀਤ ਸਿੰਘ ਜੀ ਗਿੱਲ ਪਰਿਵਾਰ, ਭਾਈ ਜਗਤਪਾਲ ਸਿੰਘ ਜੀ ਬਰਾੜ ਪਰਿਵਾਰਾਂ ਵੱਲੋਂ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗਾ ਨਿਰਮਗਨਤਾ ਦੇ ਸਹਿਤ ਪੈ ਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਭਾਈ ਮਲਕੀਤ ਸਿੰਘ ਗਿੱਲ ਪਰਿਵਾਰ, ਭਾਈ ਜਗਤਪਾਲ ਸਿੰਘ ਜੀ ਬਰਾੜ ਪਰਿਵਾਰਾਂ ਸਿਰਤੀ ਆਪਣਾ ਮੇਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਗੁਰਮਾ ਦੀ ਸੋਝੀ ਬਖਸ਼ਣੀ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸੁਭਾਕ ਤੰਦਰੁਸਤੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਤਿੰਨੋਂ ਦਿਨ ਰਲ ਮਿਲ ਕੇ ਸੰਗਤਾਂ ਨੇ ਸੇਵਾ ਨਿਭਾਈ, ਸਭ ਦੀ ਸੇਵਾ ਪ੍ਰਵਾਨ ਕਰਨੀ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾਵ ਬਖਸ਼ਣਾ, ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ, ਭਾਈ ਮਨਦੀਪ ਸਿੰਘ ਗੋਸਲ, ਭਾਈ ਮੇਜਰ ਸਿੰਘ ਬਰਾੜ, ਭਾਈ ਬਲਵਿੰਦਰ ਸਿੰਘ ਜੀ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾ

ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ।

ਨਾਨਕ ਨੇ ਚਲ ਘਰ ਬਾਧਿਓ। ਗੁਰ ਕੀ ਓ ਬੰਧਾਨੀ ਪ੍ਰਗਟਿਓ ਜੋ ਸਹਿ।

ਜੋਗੋ ਜੋਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਬਖਸ਼ਿਸ਼ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਜੋ ਗੁਰੂ ਘਰ ਦੇ ਸੇਵਕ ਪਰਿਵਾਰ, ਗਿੱਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਪਰਸੋਂ ਦੇ ਰੋਜ਼ ਤੋਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਜੋ ਅਖੰਡ ਪਾਠ ਸਾਹਿਬ ਆਰੰਭ ਸਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਇਹਨਾਂ ਪਰਿਵਾਰਾਂ ਵੱਲੋਂ ਜਿੱਥੇ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਗੁਰਮਤਿ ਅਨੁਸਾਰ ਮਨੋਕਾਮਨਾਵਾਂ ਪੂਰਨ ਕਰਨ। ਗੁਰਮੁਖ ਪਿਆਰਿਓ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਕੀਰਤਨ ਦੀ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ। ਆਓ ਭਾਈ ਸਾਹਿਬ ਜੀ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਇਹਨਾਂ ਤੋਂ ਬਾਅਦ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਕੀਰਤਨ ਦੀ ਸੇਵਾ ਨਿਭਾਉਣਗੇ ਇਸ ਵੀਕਐਂਡ 'ਤੇ। ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਗਿੱਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਹੋ ਰਹੀ ਹੈ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਿ ਇਹਨਾਂ ਦੋਵਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਗੁਰਮੁਖ ਪਿਆਰੇ, ਆਉਣ ਵਾਲਿਆਂ ਦੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੀਰਤਨ ਸਮਾਗਮ ਸੱਜ ਰਹੇ ਹਨ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਹਾਜ਼ਰੀਆਂ ਪਾਣਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਸੋ ਆਓ ਕੀਰਤਨ ਸਰਵਣ ਕਰਦੇ ਹਾਂ, ਸੇਵਾ ਨਿਭਾ ਰਹੇ ਹਨ ਅਤੀ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਉਹ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਉਹਨਾਂ ਤੋਂ 11:50 ਤੱਕ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ, ਉਪਰੰਤ ਭਾਈ ਹਰਪਾਲ ਸਿੰਘ ਜੀ ਦਾ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਵਿਸ਼ੇਸ਼ ਤੌਰ 'ਤੇ 30 ਅਗਸਤ ਤੋਂ 4 ਸਤੰਬਰ ਤੱਕ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ 7 ਵਜੇ ਤੋਂ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਸੋ ਆਓ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨਾ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ,

ਵਾਹਿਗੁਰੂ ਜੀ ਕੀ ਫਤਿਹ। ਮਨ ਯੋਗ ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ। ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਗੁਰੂ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਕੀਰਤਨ ਦੇ ਅੰਦਰ ਭੱਟ ਬਲ ਜੀ ਦਾ ਅੰਮ੍ਰਿਤਮਈ ਸ਼ਬਦ ਆਪਾਂ ਸਾਰਿਆਂ ਨੇ ਸ਼ਰਵਣ ਕੀਤਾ, ਜੋ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ। ਭੱਟਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬੜੀ ਵਡਿਆਈ ਕੀਤੀ ਹੈ, ਬਹੁਤ ਵਡਿਆਈ ਕੀਤੀ। ਉਂਝ ਤਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਇਹਨਾਂ ਨੇ ਵਡਿਆਈ ਕੀਤੀ ਹੈ, ਭੱਟ ਸਾਹਿਬਾਨਾਂ ਨੇ, 11 ਭੱਟਾਂ ਨੇ। ਸਾਰਿਆਂ ਤੋਂ ਵੱਧ ਸ਼ਬਦ ਗੁਰੂ ਦੀ ਸਿਫਤ ਵਿੱਚ ਹਨ ਅਤੇ ਉਹ ਗੁਰੂ ਰਾਮਦਾਸ ਜੀ ਵਾਸਤੇ ਨੇ। 60 ਸ਼ਬਦ ਨੇ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਭੱਟਾਂ ਦੇ ਆਖੇ ਹੋਏ। ਇੱਕ ਹੋਰ ਬੇਨਤੀ, ਆਪਾਂ ਲਾਈਵ ਰੋਜ਼ ਹੀ ਦੇਖਦੇ ਹੋਵਾਂਗੇ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦਾ ਹੈ, ਜਿਹੜੇ ਸਿੱਖ ਖੜ੍ਹੇ ਹੋ ਕੇ ਸ਼ਬਦ ਪੜ੍ਹਦੇ ਨੇ ਉਹ ਭੱਟਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਦੇ ਵਿੱਚੋਂ ਉਹ ਸ਼ਬਦ ਗਾਇਨ ਕੀਤੇ ਜਾਂਦੇ ਨੇ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਇਸ ਤਰ੍ਹਾਂ ਦੇ ਬੋਲ ਆਪਾਂ ਰੋਜ਼ ਸੁਣਦੇ ਹਾਂ। ਜਿਸ ਤਰ੍ਹਾਂ ਭੱਟਾਂ ਨੇ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ ਹੈ, ਕੋਈ ਨਹੀਂ ਕਰ ਸਕੇ। ਜਿੰਨੇ ਦੀਰਘ ਬੋਲ ਉਹਨਾਂ ਨੇ ਬਖਸ਼ਿਸ਼ ਕੀਤੇ ਨੇ, ਕਿਉਂਕਿ ਇਹ ਆਪ ਰੱਬ ਦੀ ਢੂੰਡ ਕਰਨ ਵਾਲੇ ਰੱਬੀ ਢੁੰਡਾਊ ਲੋਕ ਸਨ ਭੱਟ। ਇਹਨਾਂ ਦੀ ਖੋਜ ਬੜੀ ਗਹਿਰੀ ਸੀ, ਬੜੀ ਡੂੰਘੀ ਖੋਜ ਸੀ। ਬੜੇ ਬੜੇ ਰਿਸ਼ੀਆਂ ਨੂੰ ਮਿਲ ਕੇ ਆਏ ਸਨ, ਵੱਡੇ ਵੱਡੇ ਪੀਰਾਂ ਦੇ ਨਾਲ ਗੋਸ਼ਟੀਆਂ ਕਰਕੇ ਆਏ ਸਨ, ਵੱਡੇ ਵੱਡੇ ਤੀਰਥਾਂ ਅਤੇ ਪੁੰਨ ਦਾਨ ਅਤੇ ਇਸ਼ਨਾਨ ਕਰਕੇ ਆਏ ਸਨ। ਅਤੇ ਜਿਹੋ ਜਿਹੀ ਮਨੁੱਖ ਜ਼ਿੰਦਗੀ ਨਿਰਵਾਹ ਕਰਦਾ ਹੈ, ਉਹੋ ਜਿਹਾ ਗਿਆਨ, ਉਹੋ ਜਿਹੀ ਬੁੱਧੀ ਇਹਨੂੰ ਆ ਜਾਂਦੀ ਹੈ। ਇਹ ਬੜੇ ਲੰਬੇ ਸਮੇਂ ਤੋਂ ਰੱਬ ਦੀ ਢੂੰਡ ਵਿੱਚ ਸਨ। ਕੋਈ ਐਸਾ ਪੈਗੰਬਰ ਮਿਲੇ ਜੋ ਸਾਡੇ ਡੋਲਦੇ ਹੋਏ ਮਨ ਨੂੰ ਧੀਰਜ ਦੇਵੇ। ਇਹਨਾਂ ਦੀ ਢੂੰਡ ਸੀ, ਇਹਨਾਂ ਦੀ ਖਿੱਚ ਸੀ, ਇਹਨਾਂ ਦੀ ਤਾਂਘ ਸੀ। ਐਸੇ ਰੱਬੀ ਪੈਗੰਬਰ ਨੂੰ ਲੱਭਣ ਵਾਸਤੇ ਇਹਨਾਂ ਨੇ ਤੀਰਥਾਂ 'ਤੇ ਜਾਣਾ, ਮੱਠਾਂ ਵਿੱਚ ਜਾਣਾ ਕੀਤਾ, ਪਹਾੜਾਂ ਦੀਆਂ ਟੀਸੀਆਂ ਅਤੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾਣਾ ਕੀਤਾ ਸੀ। ਲੇਕਿਨ ਜਦੋਂ ਇਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਦਾਤ ਮਿਲੀ, ਇੱਥੇ ਆਉਣਾ ਨਸੀਬ ਹੋਇਆ, ਫਿਰ ਕਿਤੇ ਨਹੀਂ ਗਏ, ਇੱਥੋਂ ਦੇ ਹੋ ਕੇ ਰਹਿ ਗਏ। ਪਹਿਲਾਂ ਤਾਂ ਜਾਂਦੇ ਸੀ ਨਾ, ਕਿਤੇ ਕੁਝ ਦਿਨ ਰੁਕੇ, ਫਿਰ ਹੋਰ ਚਲੇ ਗਏ, ਹੋਰ ਚਲੇ ਗਏ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਇਹਨਾਂ ਦੀ ਯਾਤਰਾ ਚੱਲਦੀ ਰਹੀ, ਚੱਲਦੀ ਰਹੀ। ਕਿਉਂਕਿ ਮਨੁੱਖ ਓਨੀ ਦੇਰ ਚੱਲਦਾ ਹੀ ਰਹਿੰਦਾ ਜਿੰਨੀ ਦੇਰ ਇਹਨੂੰ ਮੰਜ਼ਿਲ ਨਾ ਮਿਲ ਜਾਏ। ਜਦੋਂ ਮੰਜ਼ਿਲ 'ਤੇ ਕੋਈ ਪਹੁੰਚ ਜਾਂਦਾ ਹੈ, ਫਿਰ ਹੀ ਉਹਦਾ ਜਿਹੜਾ ਪੈਂਡਾ ਹੈ ਉਹ ਰੁਕਦਾ ਹੈ, ਮੁੱਕਦਾ ਹੈ। ਉਦਾਹਰਣ ਦੇ ਤੌਰ 'ਤੇ ਆਪਾਂ ਜਾਣਦੇ ਹਾਂ, ਇੱਕ ਨਦੀ ਉਨਾ ਸਮਾਂ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ, ਜਿੰਨੀ ਦੇਰ ਉਹ ਸਮੁੰਦਰ ਵਿੱਚ ਨਹੀਂ ਪੈ ਜਾਂਦੀ। ਕਈ ਸੈਂਕੜੇ ਕੋਹਾਂ ਦਾ ਲੰਬਾ ਪੈਂਡਾ ਤੈਅ ਕਰਕੇ ਇਹ ਨਦੀਆਂ ਜਦੋਂ ਸਮੁੰਦਰ ਵਿੱਚ ਜਾ ਕੇ ਡਿੱਗਦੀਆਂ ਨੇ, ਸਮੁੰਦਰ ਵਿੱਚ ਪੈ ਕੇ ਹੀ ਇਹਨਾਂ ਦੀ ਦੌੜ ਭੱਜ ਮੁੱਕਦੀ ਹੈ, ਇਹ ਉਦੋਂ ਹੀ ਰੁਕਦੀਆਂ ਨੇ, ਨਹੀਂ ਤਾਂ ਇਹ ਗਤੀਸ਼ੀਲ ਰਹਿੰਦੀਆਂ ਨੇ, ਇਹ ਚੱਲਦੀਆਂ ਹੀ ਰਹਿੰਦੀਆਂ ਨੇ। ਇਬਾਦਤ ਕਰਨ ਵਾਲਾ ਬੰਦਾ
ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਉਨੀ ਦੇਰ ਚੱਲਦਾ ਹੀ ਰਹਿੰਦਾ ਜਿੰਨੀ ਦੇਰ ਇਸ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਨਾ ਹੋ ਜਾਏ। ਜਦੋਂ ਭੱਟ ਸਾਹਿਬਾਨਾਂ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋ ਗਈ ਤੇ ਕਹਿੰਦੇ ਹੁਣ ਅਸੀਂ ਇੱਥੋਂ ਅੱਗੇ ਨਹੀਂ ਜਾਣਾ, ਇੱਥੋਂ ਦੇ ਹੋ ਕੇ ਰਹਿ ਗਏ। ਤੇ ਗੁਰੂ ਸਾਹਿਬਾਨਾਂ ਦੀ ਇਹਨਾਂ ਨੇ ਸਿਫਤ ਕੀਤੀ, ਵਡਿਆਈ ਕੀਤੀ, ਗੁਰੂ ਸਾਹਿਬਾਨਾਂ ਦੀ ਉਸਤ ਤੇ ਇਹਨਾਂ ਨੇ ਕਰਨੀ ਕੀਤੀ। ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਸ਼ੋਭਾ ਵਿੱਚ ਇਹਨਾਂ ਨੇ ਬੋਲ ਗਾਇਆ ਸੀ, ਜਿਹੜਾ ਆਪਾਂ ਹੁਣ ਕੀਰਤਨ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਇਹਨਾਂ ਭੱਟਾਂ ਦੇ ਵਿੱਚੋਂ ਇੱਕ ਭੱਟ ਦਾ ਨਾਮ ਸੀ ਬਲ, ਭੱਟ ਬਲ ਉਹਦਾ ਇਹ ਸ਼ਬਦ ਸੀ। ਸੋਈ ਰਾਮਦਾਸ ਗੁਰ ਬਲ ਭਣ, ਭਣ ਦਾ ਭਾਵ ਕੀ ਹੈ? ਭਣਨਾ, ਬੋਲਣਾ, ਕਹਿਣਾ, ਉਚਾਰਨ ਕਰਨਾ। ਇਹ ਪੁਰਾਣੀਆਂ ਬੋਲੀਆਂ ਨੇ ਹੌਲੀ ਹੌਲੀ ਅਲੋਪ ਹੁੰਦੀਆਂ ਜਾਂਦੀਆਂ ਨੇ, ਖਤਮ ਹੁੰਦੀਆਂ ਜਾਂਦੀਆਂ ਨੇ, ਮੁੱਕਦੀਆਂ ਜਾਂਦੀਆਂ ਨੇ। ਸਮੇਂ ਦਾ ਵੇਗ ਇੰਨੀ ਤੇਜ਼ੀ ਦੇ ਨਾਲ ਹੈ, ਉਹ ਜਿਹੜੀਆਂ ਸਾਡੀਆਂ ਪੁਰਾਣੀਆਂ ਬੋਲੀਆਂ ਸੀ ਨਾ, ਉਹ ਤਾਂ ਮਿਟਦੀਆਂ ਹੀ ਜਾ ਰਹੀਆਂ ਨੇ, ਮੁੱਕਦੀਆਂ ਹੀ ਜਾ ਰਹੀਆਂ ਨੇ, ਖਤਮ ਹੁੰਦੀਆਂ ਜਾ ਰਹੀਆਂ ਨੇ। ਇੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਉਪਕਾਰ ਹੈ। ਉਹ ਸਾਡੀ ਜਿਹੜੀ ਪੁਰਾਤਨ ਭਾਸ਼ਾ ਹੈ, ਪੁਰਾਣੀਆਂ ਬੋਲੀਆਂ ਨੇ, ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਮਿਲ ਜਾਂਦੀਆਂ ਨੇ। ਨਹੀਂ ਤਾਂ ਸਾਡੀ ਭਾਵੇਂ ਨਵੀਂ ਭਾਸ਼ਾ, ਨਵੀਂ ਵਿੱਦਿਆ, ਨਵੀਆਂ ਬੋਲੀਆਂ ਭਾਵੇਂ ਪੰਜਾਬੀ ਦੀਆਂ ਹੋਣ, ਉਹਨਾਂ ਵਿੱਚੋਂ ਵੀ ਐਸੇ ਬੋਲ ਮੁੱਕ ਗਏ ਨੇ, ਖਤਮ ਹੋ ਗਏ ਨੇ। ਭਣ ਦਾ ਭਾਵ ਹੈ ਭਣਨਾ, ਭਣਨਾ ਦਾ ਭਾਵ ਹੈ ਕੁਝ ਬੋਲਣਾ, ਕੁਝ ਕਹਿਣਾ। ਕਹਿਣ ਦੇ ਨਾਲ ਇੱਕ ਹੋਰ ਮਿਲਦਾ ਜੁਲਦਾ ਸ਼ਬਦ ਹੈ, ਉਹ ਵੀ ਅੱਜ ਮੁੱਕ ਗਿਆ, ਉਹ ਵੀ ਖਤਮ ਹੋ ਗਿਆ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਪ੍ਰਾਪਤ ਹੁੰਦਾ ਹੈ। ਕੂਣਾ, ਕੂਣਾ ਦਾ ਅਰਥ ਕੀ ਹੈ? ਕਹਿਣਾ, ਬੋਲਣਾ। ਪੁਰਾਣੇ ਬਜ਼ੁਰਗ, ਪੁਰਾਣੇ ਸਮੇਂ ਦੇ ਲੋਕ ਕਹਿੰਦੇ ਸਨ ਵੀ ਉਹਦਾ ਉਹ ਕੂੰਦਾ ਕਿਉਂ ਨਹੀਂ, ਉਹ ਬੋਲਦਾ ਕਿਉਂ ਨਹੀਂ, ਉਹ ਕੁਝ ਆਖਦਾ ਕਿਉਂ ਨਹੀਂ। ਕੂਣਾ ਦਾ ਭਾਵ ਵੀ ਬੋਲਣਾ ਹੀ ਹੁੰਦਾ ਹੈ, ਭਣ ਭਣਨਾ ਇਹਦਾ ਅਰਥ ਵੀ ਬੋਲਣਾ ਹੀ ਹੁੰਦਾ ਹੈ। ਭੱਟ ਬਲ ਜੀ ਕਹਿੰਦੇ ਨੇ ਕਿ ਉਹ ਗੁਰੂ ਕੌਣ ਹੈ ਜਿਸ ਗੁਰੂ ਦੇ ਦਰ ਤੇ ਆ ਕੇ ਸਾਰੇ ਸੁੱਖ ਮਿਲਦੇ ਨੇ, ਸਾਰੇ ਆਨੰਦ ਮਿਲਦੇ ਨੇ, ਚੈਨ ਮਿਲ ਜਾਂਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਮ ਨਿਧ ਪਾਵੇ। ਫਿਰ ਇਸ ਸ਼ਬਦ ਦੇ ਅਖੀਰ ਵਿੱਚ ਬੋਲ ਆਉਂਦਾ ਸੋਈ ਰਾਮਦਾਸ ਗੁਰ। ਪਹਿਲਾਂ ਤਾਂ ਸਵਾਲ ਕੀਤਾ ਨਾ ਕਿ ਉਹ ਗੁਰੂ ਕੌਣ ਹੈ, ਉਹ ਕੈਸਾ ਗੁਰੂ ਹੈ, ਕਿਹੜਾ ਜਿਸ ਗੁਰੂ ਦੇ ਨਾਮ ਨੂੰ ਲੈਣ ਕਰਕੇ ਹਿਰਦੇ ਵਿੱਚ ਨਾਮ ਟਿਕ ਜਾਂਦਾ। ਜੀ ਕੀ ਤਪਤ ਮਿਟਾਵੇ, ਜੀ ਦੀ ਤਪਸ਼ ਮਿਟ ਜਾਂਦੀ ਹੈ। ਨੈਣ ਕੇ ਤਿਮਰ ਮਿਟੈ ਖਿੰਨ, ਅੱਖਾਂ ਦੀ ਪਿਆਸ ਮਿਟ ਜਾਂਦੀ ਹੈ, ਕੰਨਾਂ ਦੀ ਪਿਆਸ ਮਿਟ, ਇੱਕ ਤਾਂ ਸਰੀਰਕ ਪਿਆਸ ਹੁੰਦੀ ਹੈ ਨਾ ਪਾਣੀ ਦੀ। ਜੇ ਅਸੀਂ ਬਾਣੀ ਦਾ ਅਭਿਆਸ ਕਰਾਂਗੇ, ਬਾਣੀ ਪੜ੍ਹਾਂਗੇ, ਤੇ ਸਤਿਗੁਰੂ ਕਹਿੰਦੇ ਅੱਖਾਂ ਵਿੱਚ ਵੀ ਪਿਆਸ ਹੈ, ਕੰਨਾਂ ਵਿੱਚ ਵੀ ਪਿਆਸ ਹੈ, ਹਿਰਦੇ ਵਿੱਚ ਵੀ ਪਿਆਸ ਹੈ। ਇਹ ਪਿਆਸ ਕਿਹੜੇ ਗੁਰੂ ਨੂੰ ਮਿਲ ਕੇ ਪ੍ਰਾਪਤ ਹੋਏਗੀ? ਫਿਰ ਸੁਣੋ, ਜੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟੈ ਖਿੰਨ, ਨੈਣ ਨੇਤਰ, ਤਿਮਰ ਦਾ ਭਾਵ ਹੈ ਅੱਖਾਂ ਦੀ ਪਿਆਸ, ਅੰਧੇਰਾ ਜੇ ਅਰਥ ਕੀਤਾ ਜਾਂਦਾ ਹੈ, ਤਿਮਰ ਅੰਧੇਰੇ ਨੂੰ ਕਹਿੰਦੇ ਨੇ, ਅੱਖਾਂ ਦੇ ਅੱਗੇ ਅੰਧੇਰਾ ਆ ਜਾਂਦਾ ਹੈ, ਉਹ ਗੁਰੂ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ, ਸੋਢੀ ਸੁਲਤਾਨ ਚੌਥੇ ਪਾਤਸ਼ਾਹ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧੰਨ ਧੰਨ ਕਰੋ। ਐਸੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੰਗਤ ਵਿੱਚ ਬਹਿ ਕੇ ਧੰਨ ਧੰਨ ਕਹਿਣਾ ਚਾਹੀਦਾ, ਧੰਨ ਧੰਨ ਆਖਣਾ ਚਾਹੀਦਾ।
ਉਂਝ ਧਨ ਕਿਹਨੂੰ ਕਹਿੰਦੇ ਨੇ? ਮਾਇਆ ਨੂੰ, ਪਦਾਰਥਾਂ ਨੂੰ, ਰਿਜ਼ਕ ਨੂੰ। ਪਰ ਧਨ ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਆਉਂਦਾ, ਜਿਹੜਾ ਨਾਮ ਦੇ ਨਾਮ ਧਨ ਦੇ ਨਾਲ ਅਮੀਰ ਹੋ ਗਿਆ, ਜਿਹਦੇ ਕੋਲ ਸ਼ਬਦ ਦਾ ਧਨ ਆ ਗਿਆ, ਬਾਣੀ ਦਾ ਧਨ ਆ ਗਿਆ। ਧਨ ਅਸਲ ਵਿੱਚ ਉਹ ਹੈ ਜਿਹਦੇ ਕੋਲ ਗੁਰੂ ਦੀ ਬਾਣੀ ਦਾ ਧਨ ਆ ਗਿਆ। ਖਰੇ ਰਾਸ ਵੀ ਇਹਦਾ ਹੀ ਅਰਥ ਕੋਈ ਹੈ, ਉਹ ਰਾਸ਼ ਪੂੰਜੀ। ਉਂਝ ਤੇ ਰਹਿ ਰਾਸ ਇੱਕ ਬਾਣੀ ਦਾ ਨਾਮ ਹੈ ਨਾ, ਜੋ ਆਪਾਂ ਸ਼ਾਮ ਨੂੰ ਪੜ੍ਹਦੇ ਹਾਂ ਸੋਧਰ ਦੇ ਰੂਪ ਵਿੱਚ। ਰਾਸ਼ ਦਾ ਭਾਵ ਹੈ ਰਾਸ਼ੀ, ਰਾਸ਼ੀ ਧਨ ਨੂੰ ਕਹਿੰਦੇ ਨੇ। ਰਹਿ ਰਾਸ਼ ਉਹ ਰਾਸ਼ੀ, ਉਹ ਧਨ ਜਿਹਦੇ ਵਿੱਚ ਰਸ ਹੈ, ਜਿਹਦੇ ਵਿੱਚ ਆਨੰਦ ਹੈ, ਉਹ ਗੁਰੂ ਦੀ ਬਾਣੀ ਦੇ ਬੋਲ ਨੇ, ਉਹ ਗੁਰੂ ਦਾ ਸ਼ਬਦ ਹੈ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬੜੀ ਕੀਮਤੀ ਬਾਣੀ ਹੈ। ਉਹਦੇ ਵਿੱਚ ਸਤਿਗੁਰੂ ਕਹਿੰਦੇ, ਹੇ ਰੱਬ ਜੀ, ਤੂੰ ਬੋਲਦਾ ਹੈ ਅਤੇ ਜੀਵਾਂ ਦੀ ਉਤਪਤੀ ਹੋ ਜਾਂਦੀ ਹੈ, ਤੂੰ ਉਚਾਰਦਾ ਹੈ ਅਤੇ ਇਹ ਜਗਤ ਪੈਦਾ ਹੋ ਜਾਂਦਾ ਹੈ। ਪਰਮਾਤਮਾ ਜੀ, ਤੂੰ ਹੁਕਮ ਕਰਦਾ ਹੈ, ਖੰਡ ਬ੍ਰਹਿਮੰਡ, ਧਰਤੀਆਂ, ਦੀਪ, ਲੋ, ਪਾਤਾਲ, ਇਹ ਸਾਰਾ ਕੁਝ ਪੈਦਾ ਹੋ ਜਾਂਦਾ, ਬਣ ਜਾਂਦਾ। ਸਾਨੂੰ ਤਾਂ ਕੁਝ ਬਣਾਉਣ ਵਾਸਤੇ ਬੜੇ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ, ਸਮੱਗਰੀ ਇਕੱਠੀ ਕਰਨੀ ਪੈਂਦੀ ਹੈ, ਮਟੀਰੀਅਲ ਹੋਵੇ ਤਾਂ ਕੁਝ ਬਣਾ ਸਕਦੇ ਹਾਂ, ਬਹੁਤ ਲੰਬਾ ਸਮਾਂ ਚਾਹੀਦਾ। ਲੇਕਿਨ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਕਹਿੰਦੇ, ਉਸ ਪਰਮਾਤਮਾ ਨੇ ਜੋ ਕੁਝ ਬਣਾਇਆ ਹੈ, ਨਾ ਤਾਂ ਉਹਨੂੰ ਕਾਰੀਗਰਾਂ ਦੀ ਲੋੜ ਹੈ, ਨਾ ਉਹਨੂੰ ਮਿਸਤਰੀਆਂ ਦੀ ਲੋੜ ਹੈ, ਨਾ ਉਹਨੂੰ ਮਟੀਰੀਅਲ ਚਾਹੀਦਾ, ਨਾ ਉਹਨੂੰ ਸਮੱਗਰੀ ਚਾਹੀਦੀ ਹੈ, ਨਾ ਉਹਨੂੰ ਸਮਾਂ ਚਾਹੀਦਾ। ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਦਰਿਆ ਵਹਿਣ ਲੱਗ ਪੈਂਦੇ ਨੇ, ਸਾਗਰ ਬਣ ਜਾਂਦਾ, ਸਮੁੰਦਰ ਬਣ ਜਾਂਦਾ, ਧਰਤੀਆਂ, ਦੀਪ, ਲੋ, ਪਾਤਾਲ। ਉਹ ਕਵਾਓ ਦਾ ਭਾਵ ਹੈ ਕੂਣਾ, ਕੂਣਾ ਦਾ ਭਾਵ ਹੈ ਬੋਲਣਾ, ਬੋਲਣਾ ਦਾ ਭਾਵ ਹੈ ਹੁਕਮ ਕਰਨਾ। ਉਹ ਹੁਕਮ ਕਰਦਾ ਹੈ, ਉਹਦੇ ਹੁਕਮ ਨਾਲ ਹੀ ਸਾਰਾ ਕੁਝ ਹੋ ਜਾਂਦਾ ਹੈ। ਸਿੱਖ ਦੀ ਜ਼ਿੰਦਗੀ ਦੀ ਜਿਹੜੀ ਪਹਿਲੀ ਪੌੜੀ ਹੈ ਨਾ, ਜਾਂ ਆਪਾਂ ਕਹਿ ਸਕਦੇ ਹਾਂ ਪਹਿਲਾ ਪਾਠ ਹੈ, ਉਹ ਹੁਕਮ ਹੀ ਹੈ। ਸਾਡਾ ਜੀਵਨ, ਸਿੱਖ ਦਾ ਜੀਵਨ ਹੁਕਮ ਤੋਂ ਹੀ ਸ਼ੁਰੂ ਹੁੰਦਾ। ਇਹੀ ਕਾਰਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਰਿਆਂ ਤੋਂ ਪਹਿਲੀ ਬਾਣੀ ਦੇ ਵਿੱਚ, ਪਹਿਲੀਆਂ ਪੌੜੀਆਂ ਦੇ ਵਿੱਚ, ਆਰੰਭ ਵਿੱਚ ਹੀ ਹੁਕਮ ਦੀ ਗੱਲ ਕਰ ਦਿੱਤੀ ਗਈ ਹੈ। ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਹੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਇਹ ਜੇ ਇਵੇਂ ਪੜ੍ਹਾਂਗੇ ਨਾ, ਫਿਰ ਸਾਨੂੰ ਬਾਣੀ ਪੜ੍ਹ ਕੇ ਆਨੰਦ ਬੜਾ ਆਏਗਾ, ਰਸ ਬੜਾ ਆਏਗਾ। ਬਾਣੀ ਇੱਕ ਹੈ ਹੀ ਸਹਿਜ ਦਾ ਵਿਸ਼ਾ, ਆਨੰਦ ਦਾ ਵਿਸ਼ਾ, ਟਿਕਾਓ ਦਾ ਵਿਸ਼ਾ। ਜੇ ਸਹਿਜ ਵਿੱਚ ਇਵੇਂ ਪੜ੍ਹਾਂਗੇ ਨਾ, ਕਿ ਇਹ ਆਕਾਰ ਉਹਦੇ ਹੁਕਮ ਵਿੱਚ, ਹੁਕਮੀ ਹੋਣ ਆਕਾਰ, ਇਹ ਜਿੰਨੇ ਵੀ ਆਕਾਰ ਨੇ, ਸਰੀਰ ਨੇ, ਦਿਸਦਾ ਅਣਦਿਸਦਾ ਸੰਸਾਰ ਹੈ, ਇਹ ਸਾਰਾ ਉਹਦੇ ਹੁਕਮ ਵਿੱਚ ਹੈ। ਠੀਕ ਹੈ, ਕਈ ਲੋਕ ਸਾਨੂੰ ਮਾੜੇ ਦਿਖਾਈ ਦਿੰਦੇ ਨੇ, ਕਈ ਚੰਗੇ ਦਿਖਾਈ ਦਿੰਦੇ ਨੇ, ਕੁਝ ਗੁਣ ਦਿਖਾਈ ਦਿੰਦੇ ਨੇ, ਕੁਝ ਔਗੁਣ ਦਿਖਾਈ ਦਿੰਦੇ ਨੇ, ਕਿਸੇ ਵਿੱਚ ਬੁਰਿਆਈਆਂ ਦਿਖਾਈ ਦਿੰਦੀਆਂ ਨੇ, ਕਿਸੇ ਵਿੱਚ ਚੰਗਿਆਈਆਂ ਦਿਖਾਈ ਦਿੰਦੀਆਂ ਨੇ। ਉਂਝ ਗੁਰੂ ਨਾਨਕ ਦੇਵ ਜੀ ਕਹਿੰਦੇ, ਹੁਕਮੀ ਉੱਤਮ ਨੀਚ। ਕੋਈ ਉੱਤਮ ਹੈ ਉਹਦੇ ਹੁਕਮ ਦੇ ਕਰਕੇ ਹੈ, ਕੋਈ ਨੀਚ ਹੈ ਇਹ ਵੀ ਉਹਦੇ ਹੁਕਮ ਦੇ ਕਰਕੇ ਹੈ। ਹੁਕਮ ਨਾ ਕਹਿਆ ਜਾਈ, ਉਹਦਾ ਹੁਕਮ ਆਖਿਆ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਕੁਝ ਕਹਿਣ ਵਾਸਤੇ ਅੱਖਰ ਚਾਹੀਦੇ ਨੇ, ਕੁਝ ਲਿਖਣ ਵਾਸਤੇ ਅੱਖਰ ਚਾਹੀਦੇ ਨੇ, ਕੁਝ ਸਮਝਣ ਵਾਸਤੇ ਅੱਖਰਾਂ ਦੀ ਲੋੜ ਹੈ। ਲੇਕਿਨ ਧੰਨ ਧੰਨ ਗੁਰੂ ਨਾਨਕ ਦੇਵ ਕਹਿੰਦੇ, ਉਹਦਾ ਹੁਕਮ ਲਿਖਣ ਵਾਸਤੇ ਕੋਈ ਅੱਖਰ ਕੰਮ ਨਹੀਂ ਆਉਂਦਾ, ਉਹਦੇ ਹੁਕਮ ਨੂੰ ਬੁੱਝਣ ਵਾਸਤੇ ਕੋਈ ਅੱਖਰ ਕੰਮ ਨਹੀਂ ਦਿੰਦਾ, ਸਾਥ ਨਹੀਂ ਦਿੰਦਾ। ਉਹਦਾ ਹੁਕਮ ਤੇ ਅੱਖਰਾਂ ਤੋਂ ਪਰਾਂ ਹੈ।
ਹਾਂ ਸਾਡੇ ਸਮਝਣ ਵਾਸਤੇ ਸਾਡੇ ਕਹਿਣ ਸੁਣਨ ਵਾਸਤੇ ਅੱਖਰਾਂ ਦੀ ਲੋੜ ਹੈ, ਪਰ ਰੱਬ ਦਾ ਪਰਮਾਤਮਾ ਦਾ ਹੁਕਮ ਇੰਨਾ ਵੱਡਾ ਅਤੇ ਵਿਸ਼ਾਲ ਹੈ, ਉਹ ਅੱਖਰਾਂ ਦਾ ਮੁਥਾਜ ਨਹੀਂ, ਉਹ ਕਿਸੇ ਅੱਖਰ ਦੀ ਸੀਮਾ ਵਿੱਚ ਬੰਨਿਆ ਨਹੀਂ ਜਾ ਸਕਦਾ। ਉਹਦੀ ਸਿਫਤ ਕੀਤੀ ਜਾ ਸਕਦੀ ਹੈ ਅੱਖਰਾਂ ਦੇ ਰਾਹੀਂ, ਉਹਦੇ ਗੁਣਾਂ ਦਾ ਗਾਇਨ ਕੀਤਾ ਜਾ ਸਕਦਾ ਹੈ ਅੱਖਰਾਂ ਦੇ ਰਾਹੀਂ, ਪਰ ਨਾਲ ਨਾਲ ਬਾਣੀ ਇਹ ਗੱਲ ਜ਼ਰੂਰ ਸਾਨੂੰ ਕਹਿੰਦੀ ਹੈ, ਸਮਝਾਉਂਦੀ ਰਹਿੰਦੀ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਸਾਰੇ ਮਿਲ ਕੇ ਹੀ ਇਕੱਠੇ ਇੱਕੋ ਹੀ ਗੱਲ ਕਹਿਣ ਲੱਗ ਪੈਣ ਤਾਂ ਵੀ ਉਹ ਵੱਡਾ ਛੋਟਾ ਨਹੀਂ ਹੋ ਜਾਂਦਾ, ਕਿ ਸਾਡੇ ਕਹਿਣ ਨਾਲ ਉਹ ਵੱਡਾ ਹੋ ਜਾਏਗਾ ਨਾ ਕਹਿਣ ਦੇ ਨਾਲ, ਇਹ ਬੰਦੇ ਨੂੰ ਫਰਕ ਪੈਂਦਾ ਹੈ ਕਿ ਕਿਸੇ ਦੀ ਬੁਰਿਆਈ ਕਰਾਂਗੇ ਤਾਂ ਉਹਨੂੰ ਦੁੱਖ ਲੱਗੇਗਾ, ਕਿਸੇ ਦੀ ਸ਼ੋਭਾ ਕਰਾਂਗੇ ਉਹਨੂੰ ਖੁਸ਼ੀ ਮਿਲੇਗੀ। ਕਈਆਂ ਨੇ ਰੱਖੇ ਹੁੰਦੇ ਨਾ ਆਪਣੀ ਵਡਿਆਈ ਕਰਨ ਵਾਸਤੇ, ਆਪਣਾ ਪ੍ਰਚਾਰ ਕਰਨ ਵਾਸਤੇ ਬੰਦੇ ਰੱਖੇ ਹੁੰਦੇ ਨੇ, ਅੱਜ ਆਪਾਂ ਆਮ ਹੀ ਦੇਖਦੇ ਹਾਂ ਬੰਦਿਆਂ ਨੇ ਆਪਣੀ ਸਿਫਤ ਕਰਨ ਵਾਸਤੇ ਵੀ ਅੱਗੇ ਬੰਦੇ ਰੱਖੇ ਹੁੰਦੇ ਨੇ, ਕੋਈ ਇਸ਼ਤਿਹਾਰ ਲਾ ਰਿਹਾ ਹੈ, ਕੋਈ ਸਟੇਜਾਂ 'ਤੇ ਜਾ ਕੇ ਬੰਦੇ ਦੀ ਸਿਫਤ ਕਰ ਰਿਹਾ ਹੈ, ਲੋੜ ਪੈਂਦੀ ਹੈ ਬੰਦੇ ਨੂੰ ਆਪਦਾ ਨਾਂ ਵੱਡਾ ਕਰਾਵਾਂ, ਮੇਰੀ ਸ਼ੋਭਾ ਹੋ ਜਾਏ, ਮੇਰੀ ਵਡਿਆਈ ਹੋ ਜਾਏ। ਹੁਣ ਜੇ ਮੈਂ ਕਈ ਵਾਰੀ ਇਹ ਬੋਲ ਆਪ ਜੀ ਨੇ ਜ਼ਰੂਰ ਸੁਣੇ ਹੋਏ ਕਿ ਗੁਰੂ ਨਾਨਕ ਮਹਾਰਾਜ ਜੀ ਦੇ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ, ਲੋਕਾਂ ਦੇ ਰਾਹੀਂ ਬੰਦਿਆਂ ਦੇ ਰਾਹੀਂ ਆਪਦੇ ਨਾਮ ਦੀ ਵਡਿਆਈ ਕਰਵਾ ਕੇ, ਮਸ਼ਹੂਰੀਆਂ ਕਰਵਾ ਕੇ ਸੰਸਾਰ ਦੀ ਸ਼ੋਭਾ ਲਈ ਜਾ ਸਕਦੀ ਹੈ, ਰੱਬ ਦੀ ਥੋੜ੍ਹੀ ਲਈ ਜਾ ਸਕਦੀ, ਗੁਰੂ ਦੀ ਸ਼ੋਭਾ ਥੋੜ੍ਹੀ ਮਿਲਦੀ ਹੈ। ਅੱਜ ਮੀਡੀਆ ਦਾ ਜ਼ਮਾਨਾ ਹੈ, ਹਰ ਬੰਦਾ ਆਪਦੇ ਨਾਂ ਨੂੰ ਪ੍ਰਚਾਰਨ ਵਾਸਤੇ ਇਹਦਾ ਸਹਾਰਾ ਲੈ ਰਿਹਾ ਹੈ। ਪੁਰਾਣੇ ਸਮੇਂ ਵਿੱਚ ਲੋਕ ਬੰਦਿਆਂ ਨੂੰ ਖਰੀਦ ਕੇ ਉਹਨਾਂ ਦੇ ਰਾਹੀਂ ਆਪਦੀ ਮਸ਼ਹੂਰੀ ਕਰਵਾਉਂਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਤੂੰ ਦੁਨੀਆਂ ਵਿੱਚ ਆਪਣੀ ਸ਼ੋਭਾ ਕਰਵਾ ਸਕਦਾ ਹੈ, ਜਸ ਕੀਰਤ ਜਗ ਲੇ, ਜਗਤ ਦੇ ਬੰਦੇ ਕਹਿ ਸਕਦੇ ਨੇ ਇਹ ਤਾਂ ਬਹੁਤ ਚੰਗਾ ਹੈ, ਇਹ ਬਹੁਤ ਵੱਡਾ ਹੈ, ਇਹਦੇ ਵਿੱਚ ਗੁਣ ਬਹੁਤ ਵੱਡੇ ਨੇ, ਪਰ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਕੀੜਿਆਂ ਵਿੱਚੋਂ ਘਟੀਆ ਕੀੜਾ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕੀੜਿਆਂ ਦੀ ਜੂਨ ਨੂੰ ਨਿਖੇਧ ਮੰਨਿਆ, ਪਰ ਕੀੜਿਆਂ ਦੇ ਵਿੱਚ ਵੀ ਕੁਝ ਉੱਤਮ ਜਾਤਾਂ ਹਨ, ਕੀੜਿਆਂ ਦੇ ਵਿੱਚ ਵੀ ਕੋਈ ਚੰਗੇ ਕੀੜੇ ਹੁੰਦੇ ਨੇ, ਰੇਸ਼ਮ ਦਾ ਕੀੜਾ ਹੈ, ਹੋਰ ਬਹੁਤ ਸਾਰੇ ਕੀੜੇ ਨੇ, ਪਰ ਕੀੜਿਆਂ ਦੇ ਵਿੱਚੋਂ ਵੀ ਘਟੀਆ ਕੀੜਾ, ਕੀਟਾਂ ਅੰਦਰ ਕੀਟ ਸਭ ਤੋਂ ਘਟੀਆ ਕੀੜਾ, ਦੋਸ਼ੀਆਂ ਵਿੱਚੋਂ ਸਭ ਤੋਂ ਵੱਡਾ ਦੋਸ਼ੀ। ਪੁਰਾਣੇ ਸਮੇਂ ਵਿੱਚ ਮਨੁੱਖ ਦੇ ਮੱਥੇ 'ਤੇ ਡੰਮ ਲਾ ਕੇ ਛੱਡ ਦਿੱਤਾ ਜਾਂਦਾ ਸੀ, ਦੂਰੋਂ ਪਤਾ ਲੱਗਦਾ ਸੀ ਇਹ ਦੋਸ਼ੀ ਹੈ, ਇਹ ਦਾਗੀ ਹੈ, ਇਹਨੇ ਕੋਈ ਗੁਨਾਹ ਕੀਤਾ ਹੈ। ਅੱਜ ਕੱਲ੍ਹ ਤਾਂ ਸਾਡੇ ਫਿੰਗਰ ਪ੍ਰਿੰਟ ਹੋ ਜਾਂਦੇ ਨੇ ਤਾਂ ਪਤਾ ਲੱਗਦਾ ਹੈ, ਪੁਰਾਣੇ ਸਮੇਂ ਵਿੱਚ ਮੱਥੇ 'ਤੇ ਡੰਮ ਲਾ ਕੇ ਛੱਡ ਦਿੱਤਾ ਜਾਂਦਾ ਸੀ, ਉਹਦੇ ਮੱਥੇ ਜਦੋਂ ਲੱਗਦਾ ਸੀ ਮੱਥੇ 'ਤੇ ਲੱਗੇ ਹੋਏ ਦਾਗ ਤੋਂ ਪਤਾ ਲੱਗ ਜਾਂਦਾ ਸੀ ਇਹ ਦੋਸ਼ੀ ਹੈ, ਇਹਨੇ ਜ਼ਰੂਰ ਜ਼ਿੰਦਗੀ ਦੇ ਵਿੱਚ ਕੋਈ ਗੁਨਾਹ ਕੀਤਾ। ਉਹ ਦਾਗ ਫਿਰ ਰਹਿੰਦੀ ਦੁਨੀਆ ਤੱਕ, ਜਿੰਨੀ ਦੇਰ ਉਹਦਾ ਸਰੀਰ ਰਹਿੰਦਾ ਸੀ, ਜੀਵਨ ਹੁੰਦਾ ਸੀ, ਉਹ ਦਾਗ ਉਤਰਦਾ ਨਹੀਂ ਸੀ, ਉਹ ਦਾਗ ਮਿਟਦਾ ਨਹੀਂ ਸੀ, ਕਿਉਂਕਿ ਉਹ ਡੰਮ ਲੱਗ ਜਾਂਦਾ ਸੀ, ਜਿਵੇਂ ਪਸ਼ੂਆਂ ਨੂੰ ਡੰਮ ਨਹੀਂ ਲਾ ਦਿੰਦੇ, ਜਿਹੜੇ ਘੋੜਿਆਂ ਦੇ ਵਪਾਰੀ, ਮੱਝਾਂ ਗਾਵਾਂ ਦੇ ਵਪਾਰੀ, ਉਹ ਪਸ਼ੂਆਂ ਦੇ ਡੰਮ। ਬਾਣੀ ਕਹਿੰਦੀ ਹੈ ਇਹਦੇ ਮੱਥੇ ਉੱਤੇ ਵੀ ਇੱਕ ਦਾਗ ਲੱਗਾ ਹੋਇਆ, ਦੋਸ਼ ਲੱਗਾ ਹੋਇਆ, ਪਰ ਇਹ ਗੁਰੂ ਦੀ ਨਜ਼ਰ ਦੇ ਨਾਲ ਧੋਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮੇਰੇ ਮੱਥੇ 'ਤੇ ਪਰਮਾਤਮਾ ਨੇ ਨਾਮ ਦਾ ਦਾਗ ਲਾਇਆ, ਆਪਣੀ ਕੀਰਤੀ ਦਾ ਦਾਗ ਲਾਇਆ, ਆਪਣੀ ਬੰਦਗੀ ਦਾ ਦਾਗ ਲਾਇਆ, ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭੱਗ ਜਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਸ ਤਰ੍ਹਾਂ ਦੀਆਂ ਬੜੀਆਂ ਹੀ ਉਦਾਹਰਣਾਂ ਦਿੰਦੀ ਹੈ, ਇਸ ਤਰ੍ਹਾਂ ਦੇ ਬੜੇ ਬੋਲ ਆਉਂਦੇ ਨੇ। ਇਹਦਾ ਇੱਕੋ ਹੀ ਕਾਰਨ ਹੈ
ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਜੀਵਨ ਸੱਚ ਦੇ ਮਾਰਗ ਦਾ ਪਾਂਧੀ ਹੋ ਜਾਏ, ਇਹ ਸੱਚ ਦੇ ਮਾਰਗ 'ਤੇ ਚੱਲਣ ਲੱਗ ਪਵੇ। ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਸੱਚ ਦੇ ਮਾਰਗ 'ਤੇ ਚਲਾਉਣ ਵਾਸਤੇ ਇੰਨਾ ਵੱਡਾ ਬਾਣੀ ਦਾ ਖਜ਼ਾਨਾ ਦਿੱਤਾ, ਇੰਨੀਆਂ ਵੱਡੀਆਂ ਉਦਾਹਰਣਾਂ ਦਿੱਤੀਆਂ ਨੇ, ਇੰਨਾ ਵੱਡਾ ਇਤਿਹਾਸ ਰਚਿਆ ਗਿਆ ਹੈ ਤਾਂ ਕਿ ਜੀਵਾਂ ਦਾ ਭਲਾ ਹੋਵੇ। ਜਗਤ ਵਿੱਚ ਆਉਣ ਦਾ ਇੱਕ ਹੀ ਮਨੋਰਥ ਹੈ ਨਾ, ਜਿਵੇਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਕਹਿੰਦੀ ਹੈ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿੱਤ ਆਵੇ ਨਾਉ। ਸੁਆਉ ਦਾ ਭਾਵ ਕੀ ਹੈ? ਮਨੋਰਥ। ਹਰੇਕ ਬੰਦੇ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਸੁਆਓ ਹੁੰਦਾ ਹੈ, ਕੋਈ ਨਾ ਕੋਈ ਮਨੋਰਥ ਹੁੰਦਾ ਹੈ। ਜਿਵੇਂ ਵਪਾਰੀ ਦਾ ਮਨੋਰਥ ਆਪਣਾ ਹੈ, ਜ਼ਿਮੀਂਦਾਰ ਦਾ ਮਨੋਰਥ ਆਪਣਾ ਹੈ, ਦੁਕਾਨਦਾਰ ਦਾ ਮਨੋਰਥ ਆਪਣਾ ਹੈ, ਨੌਕਰ ਚਾਕਰ ਦਾ ਆਪਣਾ ਮਨੋਰਥ ਹੈ, ਸਾਰਿਆਂ ਦਾ ਕੋਈ ਨਾ ਕੋਈ ਸੁਭਾਅ ਹੁੰਦਾ ਹੈ। ਨੌਕਰੀ ਪੇਸ਼ਾ ਕਰਨ ਵਾਲੇ ਬੰਦੇ ਦਾ ਵੀ ਕੋਈ ਨਾ ਕੋਈ ਮਨੋਰਥ ਹੈ ਕਿ ਇਸ ਤੋਂ ਬਾਅਦ ਮੈਂ ਹੋਰ ਵੱਡੀ ਤਰੱਕੀ ਕਰਕੇ ਵੱਡੇ ਅਹੁਦੇ 'ਤੇ ਜਾਣਾ, ਵੱਡੇ ਰੁਤਬੇ 'ਤੇ ਜਾਣਾ। ਉਹ ਇੱਕ ਨਿੱਕੇ ਜਿਹੇ ਰੁਤਬੇ ਤੋਂ ਸ਼ੁਰੂ ਕਰਦਾ ਹੈ, ਅਹੁਦੇ ਤੋਂ ਹੌਲੀ ਹੌਲੀ ਅੱਗੇ ਤੋਂ ਅੱਗੇ ਚੱਲੀ ਜਾਂਦਾ ਹੈ। ਵਪਾਰੀ ਬੰਦਾ ਪਹਿਲਾਂ ਨਿੱਕਾ ਜਿਹਾ ਵਪਾਰ ਕਰਦਾ ਹੈ, ਛੋਟਾ ਵਪਾਰ ਕਰਦਾ ਹੈ, ਹੌਲੀ ਹੌਲੀ ਅੱਗੇ ਤੋਂ ਅੱਗੇ ਵੱਡੇ ਤੋਂ ਵੱਡੇ ਵਪਾਰੀ ਬਣ ਜਾਂਦੇ ਨੇ, ਧਨਾੜ ਵਪਾਰੀ ਬਣ ਜਾਂਦੇ ਨੇ। ਪੁਰਾਣੇ ਸਮੇਂ ਵਿੱਚ ਹੀਰਿਆਂ ਦਾ ਵਪਾਰ ਸਾਰਿਆਂ ਤੋਂ ਮਹਿੰਗਾ ਵਪਾਰ ਸੀ, ਘੋੜਿਆਂ ਦਾ ਵਪਾਰ ਸਾਰਿਆਂ ਤੋਂ ਕੀਮਤੀ ਵਪਾਰ ਸੀ, ਬੜਾ ਮਹਿੰਗਾ ਵਪਾਰ ਹੁੰਦਾ ਸੀ। ਅੱਜ ਵੀ ਹੁੰਦਾ ਘੋੜਿਆਂ ਦਾ ਵਪਾਰ। ਸਾਡੇ ਇਲਾਕੇ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਕਰੋੜਾਂ ਰੁਪਈਆਂ ਦੇ ਘੋੜੇ ਆਉਂਦੇ ਨੇ, ਆਮ ਬੰਦਾ ਉਹ ਵਪਾਰ ਕਰ ਹੀ ਨਹੀਂ ਸਕਦਾ। ਕੋਈ ਵਿਰਲਾ ਬੰਦਾ ਹੀ ਘੋੜਿਆਂ ਦਾ ਵਪਾਰ ਕਰਦਾ, ਬੜਾ ਮਹਿੰਗਾ ਵਪਾਰ ਹੈ, ਬੜਾ ਵੱਡਾ ਵਪਾਰ ਹੈ। ਭਗਤੀ ਦੇ ਮਾਰਗ 'ਤੇ ਤੁਰਨ ਵਾਲਿਆਂ ਦੀ ਤਰਜੀਹ ਸਤਿਗੁਰੂ ਜੀ ਨੇ ਘੋੜਿਆਂ ਦੇ ਵਪਾਰ ਦੇ ਨਾਲ ਦਿੱਤੀ ਹੈ। ਸੁਣ ਸ਼ਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ, ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹੇ ਮਹੱਲ। ਇਹ ਗੁਰੂ ਨਾਨਕ ਦੇਵ ਜੀ ਦਾ ਬੋਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਈ ਵਪਾਰ ਤੇ ਬਹੁਤ ਨਿੱਕੇ ਨਿੱਕੇ ਹੁੰਦੇ ਨੇ, ਥੋੜੇ ਥੋੜੇ ਛੋਟੇ ਛੋਟੇ ਛੋਟੇ ਵਪਾਰੀ ਹੁੰਦੇ ਨੇ, ਪਰ ਸਾਰਿਆਂ ਤੋਂ ਵੱਡਾ ਤੇ ਧਨਾੜ ਵਪਾਰ ਜਿਹੜਾ ਹੈ ਉਹ ਘੋੜਿਆਂ ਦਾ ਹੁੰਦਾ ਹੈ। ਇਹ ਕੋਈ ਕੋਈ ਕਰਦਾ, ਕੋਈ ਵਿਰਲਾ ਬੰਦਾ ਇਹ ਵਪਾਰ ਕਰਦਾ, ਹਰ ਕੋਈ ਨਹੀਂ ਕਰਦਾ। ਤੂੰ ਆਪਣੀ ਜ਼ਿੰਦਗੀ ਵਿੱਚ ਸਾਰਿਆਂ ਤੋਂ ਕੀਮਤੀ ਵਪਾਰ ਕਿਹੜਾ ਕਰਨਾ ਹੈ? ਸੱਚ ਵੱਖਰ, ਸੱਚੀ ਵਸਤੂ ਦਾ। ਸੱਚ ਵੱਖਰ ਜਿਨ ਲੱਦਿਆ ਸੇ ਸੱਚੜੇ ਪਾਸਾਰ, ਇਹ ਸਲੋਕ 12 ਤੇ ਵਧੀਕ ਵਿੱਚ ਬਾਣੀ ਆਉਂਦੀ ਹੈ। ਜਿਵੇਂ ਘੋੜਿਆਂ ਦਾ ਵਪਾਰੀ ਬੜਾ ਅਮੀਰ ਵਪਾਰੀ ਹੈ, ਤੂੰ ਸੱਚੀ ਵੱਥ ਦਾ ਵਪਾਰ ਕਰਨਾ ਹੈ, ਸੱਚੀ ਵਸਤੂ ਦਾ ਵਪਾਰ ਕਰਨਾ ਹੈ, ਨਾਮ ਦਾ ਵਪਾਰ ਕਰਨਾ ਹੈ। ਖੁਬੜੀ ਕੁਥਾਏ ਮਿੱਠੀ ਗੱਲ ਕੁਮੰਤਰੀ ਆ। ਉਂਝ ਤੇ ਬੰਦੇ ਦਾ ਜਦੋਂ ਜੀਵਨ ਬੜਾ ਨੇੜਿਓਂ ਹੋ ਕੇ ਪਾਤਸ਼ਾਹ ਜੀ ਨੇ ਦੇਖਿਆ ਨਾ ਕਿ ਇਹ ਬੰਦਾ ਫਸਿਆ ਕਿੱਥੇ ਹੋਇਆ, ਕੁਥਾਏ ਖੁਬੜੀ ਕੁਥਾਏ, ਉਹ ਜਿਹੜਾ ਚਿੱਕੜ ਹੁੰਦਾ ਨਾ, ਜਿਵੇਂ ਕੋਈ ਚਿੱਕੜ ਦੇ ਵਿੱਚ ਫਸ ਜਾਂਦਾ ਹੈ, ਦਰਿਆਵਾਂ ਦੇ ਕੰਢਿਆਂ 'ਤੇ ਹੜਾਂ ਤੋਂ ਬਾਅਦ ਜਿਹੜੀ ਦਲ ਦਲ ਹੁੰਦੀ ਹੈ ਉਹਦੇ ਵਿੱਚ ਕਈ ਫਸ ਜਾਂਦੇ ਨੇ, ਖਾਸ ਕਰਕੇ ਪਸ਼ੂ ਵਿਚਾਰੇ ਫਸ ਜਾਂਦੇ ਨੇ। ਅੱਜ ਵੀ ਆਪਾਂ ਦੇਖਦੇ ਹਾਂ ਹੜ੍ਹ ਆਉਣ ਤੋਂ ਬਾਅਦ ਦਰਿਆਵਾਂ ਦਾ ਪਾਣੀ 'ਤੇ ਉੱਤਰ ਜਾਂਦਾ, ਪਰ ਦਰਿਆਵਾਂ ਦੇ ਕੰਢਿਆਂ 'ਤੇ ਦਲ ਦਲ ਜੰਮੀ ਹੁੰਦੀ ਹੈ, ਦੇਖਣ ਨੂੰ ਤਾਂ ਨਹੀਂ ਲੱਗਦੀ ਉਹ, ਪਰ ਕਈ ਪਸ਼ੂ ਐਸੇ ਫਸਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਉਹਦੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ। ਉਹਨੂੰ ਸਤਿਗੁਰੂ ਜੀ ਨੇ ਆਖਿਆ ਹੈ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀ ਹੈ, ਨਾਨਕ ਸਹੀ ਉਭਰੇ ਜਿੰਨਾ ਭਾਗ ਮੱਥਾ ਹੀ। ਉਭਾਰ ਕਿੰਨਾ ਦਾ ਹੁੰਦਾ ਹੈ? ਉਸ ਦਲ ਦਲ ਤੋਂ ਬਚਦਾ ਕੌਣ ਹੈ? ਜਿਨ੍ਹਾਂ ਦੇ ਮੱਥੇ ਦੇ ਭਾਗ ਉੱਤਮ ਹੁੰਦੇ ਨੇ, ਚੰਗੇ ਹੁੰਦੇ ਨੇ। ਗੁਰੂ ਨਾਨਕ ਮਹਾਰਾਜ ਜੀ ਜਾ ਰਹੇ ਸੀ ਉਦਾਸੀ ਦੇ ਸਮੇਂ, ਯਾਤਰਾ ਦੇ ਸਮੇਂ,
ਕਈ ਸਾਧੂ ਕਹਿੰਦੇ ਸਤਿਗੁਰੂ ਅਸੀਂ ਤੁਹਾਡੇ ਨਾਲ ਜਾਣਾ, ਸਾਧੂ ਕਹਿੰਦੇ ਗੁਰੂ ਨਾਨਕ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਹੀ ਚੱਲਣਾ, ਸਾਨੂੰ ਵੀ ਨਾਲ ਹੀ ਲੈ ਚੱਲੋ, ਸਾਨੂੰ ਲੱਗਦਾ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡੇ ਕੋਲ ਬਹਿਣ ਕਰਕੇ ਸਾਨੂੰ ਆਨੰਦ ਬੜਾ ਆਏਗਾ, ਰਸ ਬੜਾ ਮਿਲੇ, ਅਸੀਂ ਤੁਹਾਡੇ ਨਾਲ ਹੀ ਚੱਲਣਾ। ਬਹੁਤ ਵੱਡੀ ਗਿਣਤੀ ਵਿੱਚ ਸਾਧੂ ਸੰਤ ਪੀਰ ਫਕੀਰ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਤੁਰ ਪਏ, ਅਤੇ ਨਾਲ ਸੀ ਭਾਈ ਮਰਦਾਨਾ ਜੀ। ਤੁਰਦੇ ਤੁਰਦੇ ਤੁਰਦੇ ਤੁਰਦੇ ਆ ਗਏ ਸੈਦਪੁਰ, ਸੈਦਪੁਰ ਜਿੱਥੇ ਬੈਠ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਵੀ ਉਚਾਰੀ ਸੀ। ਇਹਨੂੰ ਏਮਨਾਬਾਦ ਵੀ ਕਹਿੰਦੇ ਨੇ, ਜਿੱਥੇ ਭਾਈ ਲਾਲੋ ਰਹਿੰਦਾ। ਇਸ ਸ਼ਹਿਰ ਦੇ ਦੋ ਨਾਮ ਨੇ, ਇਹਨੂੰ ਏਮਨਾਬਾਦ ਵੀ ਕਹਿੰਦੇ ਨੇ, ਸੈਦਪੁਰ ਵੀ ਕਹਿੰਦੇ ਨੇ। ਇੱਥੇ ਬੈਠ ਕੇ ਹੀ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਗਾਈ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬੋਲ ਇਸੇ ਨਗਰ ਵਿੱਚ ਬਹਿ ਕੇ ਉਚਾਰੇ ਗਏ ਸਨ। ਸੈਦਪੁਰ ਕੋਈ ਕਹਿ ਦਿੰਦਾ, ਕੋਈ ਇਹਨੂੰ ਏਮਨਾਬਾਦ, ਇਹਦਾ ਇੱਕ ਕਾਰਨ ਹੈ। ਕਹਿੰਦੇ ਇੱਕ ਹਾਕਮ ਇੱਥੇ ਆਇਆ ਅਤੇ ਉਹਦਾ ਨਾਮ ਸੀ ਸੈਦ ਖਾਨ, ਸੈਦ ਖਾਨ। ਉਹ ਸੈਦ ਖਾਨ ਨਾਮ ਦੇ ਹਾਕਮ ਨੇ ਇਹਦਾ ਨਾਮ ਰੱਖ ਦਿੱਤਾ ਸੈਦਪੁਰ। ਬੰਦਿਆਂ ਦੇ ਨਾਂ 'ਤੇ ਘਰਾਂ ਦੇ ਬਾਹਰ ਪਲੇਟਾਂ ਲੱਗੀਆਂ ਹੁੰਦੀਆਂ ਨੇ, ਪਿੰਡਾਂ ਦੇ ਨਾਮ ਵੀ ਬੰਦਿਆਂ ਦੇ ਨਾਂ 'ਤੇ ਹੁੰਦੇ ਨੇ, ਵੱਡੇ ਵੱਡੇ ਸ਼ਹਿਰਾਂ ਦੇ ਨਾਮ ਵੀ ਹੁਕਮਰਾਨਾਂ ਦੇ ਨਾਮ 'ਤੇ ਹੁੰਦੇ ਨੇ। ਅੱਜ ਹਿੰਦੁਸਤਾਨ ਦੀ ਸਰਕਾਰ, ਖਾਸ ਕਰਕੇ ਜਿਹੜੇ ਪੁਰਾਣੇ ਨਾਂ ਸੀ ਨਾ ਮੁਗਲਗਿਆ ਹਕੂਮਤ ਵਾਲੇ, ਉਹ ਬਦਲ ਬਦਲ ਕੇ ਸਨਾਤਨ ਦੇ ਨਾਂ 'ਤੇ ਰੱਖ ਰਹੀ ਹੈ। ਜਿਹਦਾ ਰਾਜ ਆਉਂਦਾ, ਜਿਹਦਾ ਹੁਕਮ ਆਉਂਦਾ, ਉਹ ਫਿਰ ਆਪਣੇ ਨਾਮ ਦੀ ਵਰਤੋਂ ਜ਼ਰੂਰ ਕਰਦਾ। ਇਹ ਬੜੀ ਲੰਬੀ ਵਿਚਾਰ ਹੈ। ਸੈਦਪੁਰ ਇਸ ਨਗਰ ਦਾ ਨਾਮ ਸੀ ਕਿਉਂਕਿ ਇੱਥੇ ਇੱਕ ਹੁਕਮਰਾਨ ਆ ਗਿਆ ਸੀ, ਉਹਦਾ ਨਾਮ ਸੀ ਸੈਦ ਖਾਨ, ਉਹਨੇ ਇਹਦਾ ਨਾਮ ਸੈਦਪੁਰ ਰੱਖ ਦਿੱਤਾ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਇੱਥੇ ਗੁਰੂ ਨਾਨਕ ਮਹਾਰਾਜ ਜੀ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਆਏ ਸਨ ਭਾਈ ਲਾਲੋ ਨੂੰ ਮਿਲਣ ਵਾਸਤੇ। ਜਿੱਥੇ ਗੁਰੂ ਨਾਨਕ ਮਹਾਰਾਜ ਆਏ ਹੋਣ ਉੱਥੋਂ ਦੀ ਵਿਚਾਰ ਜ਼ਰੂਰ ਕਰਨੀ, ਇਹੀ ਸਾਡਾ ਜੀਵਨ ਹੈ। ਇੱਥੇ ਫਿਰ ਇੱਕ ਹੋਰ ਹਾਕਮ ਆ ਗਿਆ। ਉਸ ਹਾਕਮ ਦਾ ਜਦੋਂ ਰਾਜ ਆਇਆ, ਜਦੋਂ ਉਹਦਾ ਡੰਕਾ ਵੱਜਿਆ, ਅਤੇ ਉਹਦੀ ਬੇਗਮ ਦਾ ਨਾਮ ਸੀ ਏਮਨਾ, ਉਹਨੇ ਆਪਦੀ ਬੇਗਮ ਨੂੰ ਖੁਸ਼ ਕਰਨ ਵਾਸਤੇ ਇਹਦਾ ਨਾਮ ਰੱਖ ਦਿੱਤਾ ਏਮਨਾਬਾਦ। ਇਸ ਕਰਕੇ ਇਹਦਾ ਨਾਮ ਏਮਨਾਬਾਦ ਵੀ ਹੈ ਅਤੇ ਸੈਦਪੁਰ ਵੀ ਹੈ, ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਬਹੁਤ ਸਾਰੇ ਪੀਰ ਫਕੀਰ ਸਾਧੂ ਸੰਤ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਸਨ। ਪਿੰਡ ਦੇ ਬਾਹਰ ਬਾਹਰ ਰੋਡਾਂ ਦਾ ਇੱਕ ਵੱਡਾ ਢੇਰ ਲੱਗਾ ਹੋਇਆ ਸੀ। ਰੋਡਾਂ ਦੇ ਉਸ ਢੇਰ ਨੂੰ ਪੱਧਰਾ ਕਰਕੇ ਨਾ, ਸਮਤਲ ਕਰਕੇ, ਉਹਦੇ ਉੱਤੇ ਗੁਰੂ ਨਾਨਕ ਮਹਾਰਾਜ ਜੀ ਆਸਣ ਲਾ ਕੇ ਬਹਿ ਗਏ, ਸਾਧੂ ਵੀ ਬਹਿ ਗਏ ਨਾਲ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੋਇਆ ਹੈ। ਉਹ ਰੋਡਾਂ ਦੇ ਢੇਰ ਉੱਤੇ ਬਹਿਣ ਦੇ ਕਾਰਨ ਹੀ ਬਣਿਆ ਸੀ, ਵੱਡਾ ਢੇਰ ਸੀ ਰੋਡਾਂ ਦਾ, ਉਹਦੇ ਉੱਤੇ ਗੁਰੂ ਨਾਨਕ ਮਹਾਰਾਜ ਪੀਰਾਂ ਦੇ ਨਾਲ ਸਾਧੂ ਸੰਤਾਂ ਦੇ ਨਾਲ ਬੈਠ ਗਏ, ਉੱਥੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਸੀ। ਉੱਥੇ ਇਤਿਹਾਸਕ ਅਸਥਾਨ ਬਣ ਗਿਆ ਰੋੜੀ ਸਾਹਿਬ। ਇੱਥੋਂ ਹੀ ਚੱਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਘਰ ਗਏ ਸਨ। ਇੱਥੇ ਮਲਕ ਭਾਗੋ ਵਾਲੀ ਘਟਨਾ ਹੋਈ ਹੈ। ਇੱਥੇ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ ਸੀ। ਇੱਥੇ ਬੜਾ ਵੱਡਾ ਇਤਿਹਾਸ ਹੈ ਕਿਉਂਕਿ ਉਹ ਇਲਾਕਾ ਪਾਕਿਸਤਾਨ ਵਿੱਚ ਰਹਿਣ ਕਰਕੇ ਉਹਦੀ ਚਰਚਾ ਘੱਟ ਹੁੰਦੀ ਹੈ, ਉੱਥੇ ਯਾਤਰੂ ਘੱਟ ਜਾਂਦੇ ਨੇ, ਕਿਉਂਕਿ ਬਾਣੀ ਕਹਿੰਦੀ ਤੀਰਥ ਉਹੀ ਵੱਡਾ ਹੁੰਦਾ ਜਿੱਥੇ ਯਾਤਰੂ ਜ਼ਿਆਦਾ ਜਾਣ। ਇਹ ਬਾਣੀ ਦਾ ਬੋਲ ਹੈ। ਜਿਸ ਤੀਰਥ 'ਤੇ ਲੋਕ ਨਾ ਜਾਣ, ਯਾਤਰੂ ਹੀ ਨਾ ਆਉਣ, ਉਹ ਹੌਲੀ ਹੌਲੀ ਤੀਰਥ ਦੀ ਮਹਿਮਾ ਮਹਾਨਤਾ ਘੱਟਦੀ ਜਾਂਦੀ ਹੈ। ਬਹੁਤ ਸਾਰੇ ਸਾਡੇ ਐਸੇ ਧਾਰਮਿਕ ਅਸਥਾਨ ਨੇ ਜਿਹੜੇ ਲੁਪਤ ਹਨ। ਕਾਰਨ ਕੀ ਹੈ? ਅਸੀਂ ਉਹਨਾਂ ਦੀ ਖੋਜ ਨਹੀਂ ਕੀਤੀ, ਉੱਥੇ ਕੋਈ ਸਿੱਖ ਜਾਂਦਾ ਨਹੀਂ ਹੈ ਅਤੇ ਉਹ ਅਲੋਪ ਹੋ ਗਏ, ਲੁਪਤ ਹੋ ਗਏ। ਅਨੇਕਾਂ ਹੀ ਐਸੇ ਧਾਰਮਿਕ ਅਸਥਾਨ ਨੇ। ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ, ਉਹ ਰੋੜੀ ਰੋੜੀ ਸਾਹਿਬ ਬਣ ਗਏ, ਪੱਥਰ ਵੀ ਸਾਹਿਬ ਹੋ ਗਏ।
ਉਹ ਬੰਗਲਾ ਵੀ ਬੰਗਲਾ ਸਾਹਿਬ ਹੋ ਜਾਂਦਾ ਹੈ। ਜਿਹੜੇ ਆਪਾਂ ਬੋਲ ਰੋਜ਼ ਪੜ੍ਹਦੇ ਹਾਂ ਨਾ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਦੋ ਬੋਲ ਨੇ, ਇੱਕ ਹੈ ਆਏ ਅਤੇ ਦੂਜਾ ਹੈ ਜਾਏ। ਗੁਰੂ ਦਾ ਆਉਣਾ ਹੁੰਦਾ ਹੈ ਅਤੇ ਸਿੱਖਾਂ ਦਾ ਉੱਥੇ ਫਿਰ ਜਾਣਾ ਆਉਣਾ ਬਣ ਜਾਂਦਾ ਹੈ। ਜਿੱਥੇ ਗੁਰੂ ਆਏ, ਹੁਣ ਸਿੱਖ ਉੱਥੇ ਆਉਂਦੇ ਜਾਂਦੇ ਹਨ। ਕਾਰਨ ਕੀ ਹੈ? ਉਹਨਾਂ ਅਸਥਾਨਾਂ ਨੂੰ ਗੁਰੂ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਪਵਿੱਤਰ ਕੀਤਾ ਹੈ, ਜਿਵੇਂ ਇਹ ਭੱਟ ਜੀ ਨੇ ਆਖੇ ਹਨ ਬੋਲ। ਅੱਖਾਂ ਦੇ ਤਿਮਰ ਦੂਰ ਹੋ ਜਾਂਦੇ ਨੇ, ਹਿਰਦੇ ਵਿੱਚ ਦਿਨੋਂ ਦਿਨ ਨਾਮ ਆਉਣ ਲੱਗ ਪੈਂਦਾ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੈ, ਬਰਕਤ ਹੈ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਇਹ ਵਡਿਆਈ ਸੀ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਅਟਲ ਹੈ, ਅਥਾਹ ਹੈ, ਅਤੋਲ ਹੈ, ਔਰ ਤੇਰਾ ਕੋਈ ਪਾਰਾ ਵਾਰ ਨਹੀਂ ਹੈ। ਕਿਸੇ ਵੀ ਵਸਤੂ ਨੂੰ ਤੋਲ ਕੇ ਉਹਦੀ ਕੀਮਤ ਪਾਈ ਜਾਂਦੀ ਹੈ, ਤੱਕੜੀ ਦੇ ਨਾਲ ਤੋਲ ਕੇ ਉਹਦੀ ਕੀਮਤ ਪਾਈ ਜਾਂਦੀ। ਹਰੇਕ ਵਸਤੂ ਦੀ ਕੀਮਤ ਪਾਉਣ ਲਈ ਕੋਈ ਨਾ ਕੋਈ ਪੈਮਾਨਾ ਹੁੰਦਾ ਹੈ, ਕਿਸੇ ਪੈਮਾਨੇ ਦੇ ਰਾਹੀਂ ਉਹਦੀ ਕੀਮਤ ਪੈਂਦੀ ਹੈ। ਕਿਸੇ ਨੂੰ ਤੋਲਿਆ ਜਾਂਦਾ ਹੈ, ਤੋਲ ਕੇ ਕੀਮਤ ਪਾਈ ਜਾਂਦੀ ਹੈ। ਕਿਸੇ ਵਸਤੂ ਦੀ ਗਿਣਤੀ ਕੀਤੀ ਜਾਂਦੀ ਹੈ, ਗਿਣ ਕੇ ਉਹਦੀ ਕੀਮਤ ਪਾਈ ਜਾਂਦੀ ਹੈ, ਮੁੱਲ ਪਾਇਆ ਜਾਂਦਾ ਹੈ। ਕਿਸੇ ਵਸਤੂ ਦੀ ਮਿਣਤੀ ਕਰਕੇ, ਮਿਣ ਕੇ ਉਹਦੀ ਕੀਮਤ ਪਾਈ ਜਾਂਦੀ ਹੈ, ਜਿਵੇਂ ਜ਼ਮੀਨ ਹੁੰਦੀ ਹੈ, ਪਲਾਟ ਹੁੰਦੇ ਨੇ, ਉਹ ਮਿਣਤੀ ਕਰਕੇ ਫਿਰ ਉਹਦੀ ਕੀਮਤ ਪੈਂਦੀ ਹੈ। ਕਿਸੇ ਵਸਤੂ ਨੂੰ ਤੋਲ ਕੇ, ਕਿਸੇ ਦੀ ਗਿਣਤੀ ਕਰਕੇ, ਕਿਸੇ ਦੀ ਮਿਣਤੀ ਕਰਕੇ ਮੁੱਲ ਪੈਂਦਾ ਹੈ। ਹਰੇਕ ਵਸਤੂ ਦੀ ਕੀਮਤ ਪਾਉਣ ਵਾਸਤੇ ਕੋਈ ਨਾ ਕੋਈ ਪੈਮਾਨਾ ਹੁੰਦਾ ਹੈ, ਉਸ ਪੈਮਾਨੇ ਦੇ ਰਾਹੀਂ ਉਹਦੀ ਕੀਮਤ ਪੈਂਦੀ ਹੈ। ਜਿਵੇਂ ਪਸ਼ੂ ਨੇ, ਪਸ਼ੂਆਂ ਦੀ ਕੀਮਤ ਨਾ ਤੋਲ ਕੇ ਪੈਂਦੀ, ਨਾ ਗਿਣ ਕੇ ਪੈਂਦੀ, ਨਾ ਮਿਣ ਕੇ ਪੈਂਦੀ, ਉਹ ਦੇਖ ਕੇ ਪੈ ਜਾਂਦੀ ਹੈ। ਸਿਆਣੇ ਸੂਝਵਾਨ ਬੰਦੇ ਦੇਖ ਕੇ ਕੀਮਤ ਪਾ ਦਿੰਦੇ ਨੇ। ਐਸਾ ਕੋਈ ਪੈਮਾਨਾ ਨਹੀਂ ਜਿਹਦੇ ਨਾਲ ਗੁਰੂ ਨੂੰ ਤੋਲਿਆ ਜਾ ਸਕੇ, ਮਿਣਿਆ ਜਾ ਸਕੇ, ਗਿਣਿਆ ਜਾ ਸਕੇ, ਕੀਮਤ ਪਾਈ ਜਾ ਸਕੇ, ਕੋਈ ਪੈਮਾਨਾ ਨਹੀਂ ਹੈ। ਪੈਮਾਨੇ ਮਨੁੱਖਾਂ ਨੂੰ ਤੋਲਣ ਵਾਸਤੇ ਹਨ। ਸੰਸਾਰ ਦੀਆਂ ਵਸਤੂਆਂ ਨੂੰ ਤੋਲ ਕੇ ਪੈਮਾਨਿਆਂ ਦੇ ਰਾਹੀਂ ਕੀਮਤ ਪਾਈ ਜਾ ਸਕਦੀ ਹੈ, ਕੋਈ ਪੈਮਾਨਾ ਨਹੀਂ ਹੈ ਕਿ ਗੁਰੂ ਨੂੰ ਤੋਲਿਆ ਜਾ ਸਕੇ, ਗੁਰੂ ਦੀ ਕੀਮਤ ਪਾਈ। ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਸ ਬਾਣੀ ਦਾ ਨਾਮ ਹੈ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਜੇ ਬਾਣੀ ਆਪਾਂ ਪੜ੍ਹਦੇ ਹਾਂ ਆਪਾਂ ਨੂੰ ਜ਼ਰੂਰ ਪਤਾ ਹੋਏਗਾ, ਇਹ ਗੁਰੂ ਦੇ ਕੀਰਤਨੀਏ ਸਨ। ਜਿੱਥੋਂ ਇਹਨਾਂ ਨੇ ਇਸ ਵਾਰ ਬਾਣੀ ਦੀ ਸ਼ੁਰੂਆਤ ਕੀਤੀ ਹੈ ਉੱਥੇ ਇਹ ਬੋਲ ਆ ਜਾਂਦਾ ਹੈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਹੁੰਦਾ। ਜੋਖੀਵਦੇ ਦਾ ਭਾਵ ਹੈ ਜੋਖਣਾ, ਇਹ ਪੁਰਾਣੀ ਬੋਲੀ ਹੈ, ਪੁਰਾਣੀ ਬੋਲੀ। ਹੁਣ ਜੋਖਣਾ ਕਿਸੇ ਨੂੰ ਪਤਾ ਹੀ ਨਹੀਂ, ਜੋਖਣਾ ਕਿਹਨੂੰ ਕਹਿੰਦੇ ਨੇ। ਜੋਖਣ ਦਾ ਭਾਵ ਹੀ ਇਹੀ ਹੁੰਦਾ, ਮਿਣ ਲੈਣਾ, ਗਿਣ ਲੈਣਾ, ਮੁੱਲ ਪਾ ਲੈਣਾ, ਕੀਮਤ। ਜੋਖ ਕੋਈ ਐਸਾ ਪੈਮਾਨਾ ਨਹੀਂ ਜਿਹਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਨੂੰ ਜੋਖਿਆ ਜਾ ਸਕੇ, ਕੀਮਤ ਪਾਈ ਜਾ ਸਕੇ। ਕਿਉਂ? ਉਹਦਾ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਨੂੰ ਕਰਤੇ ਨੇ ਕਾਦਰ ਕਰ ਦਿੱਤਾ ਹੈ। ਕਾਦਰ ਵੀ ਵੱਡੇ ਨੂੰ ਆਖਦੇ ਨੇ, ਕਬੀਰ ਵੀ ਵੱਡੇ ਨੂੰ ਕਹਿੰਦੇ ਨੇ, ਕਾਦਰ ਵੀ ਵੱਡੇ ਨੂੰ ਕਹਿੰਦੇ ਹਨ। ਇਹ ਸਾਰੇ ਪੁਰਾਣੇ ਨਾਮ ਹਨ, ਪੁਰਾਣੀ ਬੋਲੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨੂੰ ਕਰਤੇ ਨੇ ਆਪ ਕਾਦਰ ਕੀਤਾ ਹੈ, ਆਪ ਵੱਡਾ ਕੀਤਾ ਹੈ। ਜਿਸ ਦਾ ਨਾਮ ਕਰਤੇ ਨੇ ਵੱਡਾ ਕੀਤਾ ਹੋਵੇ, ਕਰਤਾਰ ਨੇ ਵੱਡਾ ਕੀਤਾ ਹੋਵੇ, ਉਹਨੂੰ ਕੌਣ ਜੋਖੇਗਾ? ਫਿਰ ਬੋਲ ਸੁਣੋ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਬੰਦੇ।
ਦੈ ਗੁਣਾ ਸੱਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਮੰਦੇ। ਦੈ ਦਾ ਭਾਵ ਹੈ ਦੈਵੀ, ਗੁਣਾ ਦਾ ਭਾਵ ਹੈ ਗੁਣ, ਸੱਤ ਦਾ ਭਾਵ ਹੈ ਸੱਚੇ ਗੁਣ। ਕੋਈ ਤੇ ਕਾਰਨ ਹੋਏਗਾ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਇੰਨਾ ਵੱਡਾ ਹੈ, ਇੰਨਾ ਉੱਚਾ ਹੈ। ਉਹਨਾਂ ਦੇ ਅੰਦਰ ਦੈਵੀ ਗੁਣ ਸਨ, ਇਹ ਉਹਨਾਂ ਦਾ ਪਰਿਵਾਰ ਸੀ। ਸੱਤ ਭੈਣ ਭਰਾਵ ਦਾ ਭਾਵ ਕੀ ਹੈ? ਪਰਿਵਾਰ ਉਹਨੂੰ ਹੀ ਕਹਿੰਦੇ ਨਾ, ਜਿੱਥੇ ਮਾਤਾ ਹੋਵੇ, ਪਿਤਾ ਹੋਵੇ, ਭੈਣ ਹੋਵੇ, ਭਰਾ ਹੋਵੇ, ਪੁੱਤਰ ਹੋਵੇ, ਧੀ, ਇਹ ਇੱਕ ਪਰਿਵਾਰ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਰਿਵਾਰ ਦੈਵੀ ਗੁਣ ਹਨ, ਸੱਤ ਗੁਣ, ਸੱਚੇ ਗੁਣ, ਇਹ ਉਹਨਾਂ ਦਾ ਪਰਿਵਾਰ ਹੈ। ਇਹੀ ਕਾਰਨ ਹੈ ਦੈਵੀ ਗੁਣਾਂ ਦੇ ਨਾਲ ਸਤਿਗੁਰੂ ਜੀ ਜਿੱਥੇ ਵੀ ਜਾਂਦੇ ਸਨ ਸਾਰੇ ਹੀ ਢਹਿ ਕੇ ਚਰਨੀ ਪੈ ਜਾਂਦੇ ਸਨ। ਪਹਾੜਾਂ ਦੀਆਂ ਟੀਸੀਆਂ 'ਤੇ ਬੈਠੇ ਹੋਏ ਨਾਥ, ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠੇ ਹੋਏ ਰਿਸ਼ੀ, ਗੰਗਾ ਗਿਆ ਗੋਦਾਵਰੀ ਦੇ ਕਿਨਾਰੇ 'ਤੇ ਬੈਠੇ ਹੋਏ ਪੰਡਿਤ, ਇਹ ਸਾਰੇ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਕਰਦੇ ਸਨ, ਸਿਫਤ ਕਰਦੇ ਸਨ। ਉਹਦਾ ਕਾਰਨ ਸੀ ਕਿ ਉਹਨਾਂ ਦੇ ਨਾਮ ਨੂੰ ਕਰਤੇ ਨੇ ਆਪ ਹੀ ਕਾਦਰ ਕੀਤਾ ਹੋਇਆ ਸੀ, ਵੱਡਾ ਕੀਤਾ ਹੋਇਆ ਸੀ। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਿਰਦਾਂਗਰ ਬਾਬਾ। ਫਿਰ ਅੱਗੇ ਜਾ ਕੇ ਬੋਲ ਆਏਗਾ, ਭਗਤ ਵਛਲ ਹੋਏ ਆਇਆ, ਪਤਤ ਉਧਾਰਨ ਅਜਬ ਅਜਾਬਾ, ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ, ਚੰਦਨ ਵਾਸ ਵਣਸਪਤ, ਅਵਲ ਦੋਮ ਨਾ ਸੇਮ ਖਰਾਬਾ, ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਕੀ ਕਰੇ ਜਵਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਇਹ ਬੋਲ ਨੇ ਭਾਈ ਗੁਰਦਾਸ ਜੀ ਦੇ। ਉਂਝ ਇਹਨਾਂ ਨੂੰ ਜ਼ਿਆਦਾਤਰ ਗੁਰੂ ਨਾਨਕ ਮਹਾਰਾਜ ਜੀ ਦੇ ਗੁਰਪੁਰਬ 'ਤੇ ਪੜ੍ਹਿਆ ਜਾਂਦਾ, ਅੱਗੇ ਪਿੱਛੇ ਕੋਈ ਨਹੀਂ ਪੜ੍ਹਦਾ। ਪ੍ਰਭਾਤ ਫੇਰੀਆਂ ਹੁੰਦੀਆਂ ਨੇ ਪਿੰਡਾਂ ਵਿੱਚ, ਨਗਰਾਂ ਵਿੱਚ, ਜਾਂ ਕੀਰਤਨ ਦਰਬਾਰ ਹੁੰਦੇ ਨੇ, ਉਹ 20 ਦਿਨ ਮਹੀਨਾ ਕੁ ਇਹ ਸ਼ਬਦ ਪੜ੍ਹੇ ਜਾਂਦੇ ਨੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਉਂਦਾ। ਅੱਗੇ ਪਿੱਛੇ ਬਹੁਤ ਘੱਟ ਪੜ੍ਹੇ ਜਾਂਦੇ ਨੇ ਇਹ ਬੋਲ। ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਦਾ ਨਾਮ ਕਿੰਨਾ ਵੱਡਾ ਹੈ ਜਿਸ ਦਾ ਕੁਦਰਤ ਕੋਲੇ ਜਵਾਬ ਨਹੀਂ, ਜਿਸ ਦਾ, ਉਂਝ ਆਪਾਂ ਕਹਿੰਦੇ ਨਾ ਕੁਦਰਤ ਬੜੀ ਬਲਵਾਨ ਹੈ। ਕੋਈ ਵੀ ਘਟਨਾ ਜਦੋਂ ਹੁੰਦੀ ਹੈ ਆਪਾਂ ਸਹਿਜੇ ਕਹਿੰਦੇ ਹਾਂ ਕੁਦਰਤ ਬੜੀ ਬਲਵਾਨ ਹੈ, ਕੁਦਰਤ ਬੜੀ ਬੇਅੰਤ ਹੈ। ਇਹਦਾ ਭਾਵ ਕੀ ਹੈ? ਕੁਦਰਤ ਵਿੱਚ ਬਲ ਬੜਾ ਹੈ, ਕੁਦਰਤ ਵਿੱਚ ਤਾਕਤ ਬੜੀ ਹੈ, ਕੁਦਰਤ ਵਿੱਚ ਸ਼ਕਤੀ ਬੜੀ ਹੈ। ਲੇਕਿਨ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਦਾ ਜਵਾਬ ਕੁਦਰਤ ਕੋਲ ਵੀ ਨਹੀਂ, ਕੁਦਰਤ ਕਿਸ ਕੀ ਕਰੇ ਜਵਾਬਾ। ਕਿਸੇ ਦਾ ਜਦੋਂ ਜਵਾਬ ਨਾ ਹੋਵੇ ਨਾ, ਇਹਦਾ ਕੋਈ ਜਵਾਬ ਨਹੀਂ, ਹੁਣ ਕੋਈ ਬੋਲੀ ਨਹੀਂ, ਕੋਈ ਬੋਲ ਨਹੀਂ, ਕੋਈ ਅੱਖਰ ਨਹੀਂ, ਉੱਥੇ ਫਿਰ ਇਹ ਗੱਲ ਆਖੀ ਜਾਂਦੀ ਹੈ ਕੁਦਰਤ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਕੋਈ ਜਵਾਬ ਹੈ ਨਹੀਂ। ਇੱਕੋ ਹੀ ਗੱਲ ਆਖੀ ਜਾ ਸਕਦੀ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਉਹ ਪੀਰਾਂ ਦਾ ਵੱਡਾ ਪੀਰ ਹੈ ਅਤੇ ਜਾਹਰ ਪੀਰ ਹੈ, ਜਗਤ ਦਾ ਗੁਰੂ ਹੈ, ਬਾਬਾ ਹੈ। ਇਹ ਨਾਮ ਸਾਰੇ ਹੀ ਗੁਰੂ ਨਾਨਕ ਮਹਾਰਾਜ ਜੀ ਦੇ ਵਾਸਤੇ ਨੇ। ਕੇਵਲ ਸਿੱਖਾਂ ਦੇ ਧਾਰਮਿਕ ਸਥਾਨਾਂ 'ਤੇ ਥੋੜ੍ਹਾ ਹੈ ਬਾਬੇ ਦੀ ਵਡਿਆਈ ਵੱਡੀ। ਭਾਈ ਗੁਰਦਾਸ ਜੀ ਨੇ ਬੜਾ ਸੰਖੇਪ ਇਤਿਹਾਸ ਲਿਖਿਆ ਸਿੱਖਾਂ ਦਾ ਵੀ ਅਤੇ ਗੁਰੂ ਸਾਹਿਬਾਨਾਂ ਦਾ ਵੀ। ਉਹ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੱਕ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਹਨਾਂ ਦੇ ਕਵਿਤ ਸਵਈਏ ਆਪਾਂ ਪੜ੍ਹਦੇ ਹਾਂ। ਸੰਖੇਪ ਜਿਹਾ ਇਤਿਹਾਸ ਉਹਨਾਂ ਨੇ ਗੁਰੂ ਸਾਹਿਬਾਨਾਂ ਦਾ ਲਿਖਿਆ, 6 ਗੁਰੂ ਸਾਹਿਬਾਨਾਂ ਦਾ, ਗੁਰੂ ਨਾਨਕ ਮਹਾਰਾਜ ਜੀ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ, ਬੈਠਾ ਗੁਰਭਾਰੀ, ਇਹ ਬੋਲ ਆਪਾਂ, ਇਹ ਭਾਈ ਗੁਰਦਾਸ ਜੀ ਨੇ ਲਿਖਿਆ। ਬਹੁਤ ਥੋੜ੍ਹਾ ਥੋੜ੍ਹਾ ਇਤਿਹਾਸ ਹੈ, ਵਿਸਥਾਰ ਬਹੁਤ ਵੱਡਾ ਹੈ। ਭਾਈ ਗੁਰਦਾਸ ਕਹਿੰਦੇ, ਮੈਂ ਆਪਣੇ ਕੋਲੋਂ ਗੱਲ ਬਣਾ ਕੇ ਨਹੀਂ ਕਰ ਰਿਹਾ
ਕਿ ਮੈਂ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਹਾਂ, ਇਸ ਕਰਕੇ ਗੁਰੂ ਨਾਨਕ ਦੀ ਸਿਫਤ ਕਰਦਾ ਹਾਂ। ਉਹ ਕਹਿੰਦੇ ਨਹੀਂ, ਗੰਗ ਬਨਾਰਸ ਹਿੰਦੂਆਂ, ਗੰਗਾ 'ਤੇ ਜਾਓ, ਉੱਥੋਂ ਦਾ ਇਤਿਹਾਸ ਪੜ੍ਹ ਲਓ। ਗੰਗਾ ਦੇ ਕੰਢੇ 'ਤੇ ਬਣਿਆ ਹੋਇਆ ਬਨਾਰਸ ਇੱਕ ਬਹੁਤ ਵੱਡਾ ਤੀਰਥ ਹੈ, ਕਹਿੰਦਾ ਉੱਥੇ ਜਾ ਕੇ ਉਹ ਇਤਿਹਾਸ ਪੜ੍ਹ ਲਓ। ਫਿਰ ਤੁਸੀਂ ਕਹਿੰਦੇ ਮੱਕੇ ਚਲੇ ਜਾਓ, ਕਾਬੇ ਚਲੇ ਜਾਓ, ਉੱਥੇ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਲਓ। ਇਹ ਹਿੰਦੂ ਅਤੇ ਇਸਲਾਮ ਦੇ ਵੱਡੇ ਤੀਰਥਾਂ ਦਾ ਨਾਮ ਲਿਖਿਆ ਗਿਆ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਇਸ ਤੋਂ ਬਾਅਦ ਫਿਰ ਅੱਗੇ ਚਲੇ ਜਾਈਏ, ਘਰ ਘਰ ਬਾਬਾ ਗਾਵੀਏ, ਜਿਹੜੇ ਦੁਨਿਆਵੀ ਘਰ ਸਨ। ਪਹਿਲਾਂ ਤਾਂ ਤੀਰਥਾਂ ਦੀ ਗੱਲ ਕੀਤੀ ਨਾ, ਜਿਹੜੇ ਨਦੀਆਂ ਦੇ ਕੰਢਿਆਂ 'ਤੇ ਸਨ, ਇਸਲਾਮ ਦੇ ਸਨ, ਹਿੰਦੂ ਧਰਮ ਦੇ ਸਨ। ਹੁਣ ਦੁਨੀਆਦਾਰਾਂ ਦੇ ਘਰ ਦੇਖੇ, ਉਹਨਾਂ ਘਰਾਂ ਵਿੱਚ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਹੈ, ਸਿਫਤ ਹੈ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ। ਕਈ ਗ੍ਰਿਸਤੀਆਂ ਦੇ ਘਰਾਂ ਵਿੱਚ ਭਗਤੀ ਸ਼ੁਰੂ ਕੀਤੀ, ਇਹ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਸੀ। ਨਹੀਂ ਤਾਂ ਆਮ ਤੌਰ 'ਤੇ ਬੰਦਾ ਕਹਿੰਦਾ ਸੀ, ਅਸੀਂ ਤਾਂ ਸੰਸਾਰੀ ਹਾਂ, ਗ੍ਰਿਸਤੀ ਹਾਂ, ਪਰਿਵਾਰ ਵਾਲੇ ਹਾਂ, ਅਸੀਂ ਭਗਤੀ ਥੋੜ੍ਹੀ ਕਰ ਸਕਦੇ ਹਾਂ, ਅਸੀਂ ਰੱਬ ਦਾ ਨਾਮ ਤਾਂ ਲੈ ਹੀ ਨਹੀਂ ਸਕਦੇ, ਅਸੀਂ ਖੁਦਾ ਦੀ ਨਮਾਜ਼ ਪੜ੍ਹ ਹੀ ਨਹੀਂ ਸਕਦੇ, ਨਾ ਅਸੀਂ ਪਰਮਾਤਮਾ ਨੂੰ ਗਾ ਸਕਦੇ ਹਾਂ, ਕਿਉਂਕਿ ਅੜਚਨ ਹੈ ਪਰਿਵਾਰ, ਅੜਚਨ ਹੈ ਸੰਸਾਰ, ਅੜਚਨ ਹੈ ਕੁਟੰਬ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਲਟੀ ਗੰਗਾ ਵਹਾਉਣ ਦਾ ਇਹੀ ਅਰਥ ਕੀਤਾ ਹੈ ਵਿਦਵਾਨਾਂ ਨੇ, ਕਿ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਪਰਿਵਾਰ ਵਿੱਚ ਰਹਿ ਕੇ ਰੱਬ ਨੂੰ ਨਹੀਂ ਗਾਇਆ ਜਾ ਸਕਦਾ, ਭਗਤੀ ਨਹੀਂ ਕੀਤੀ ਜਾ ਸਕਦੀ, ਰੱਬ ਦੀ ਇਬਾਦਤ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਵੱਡੇ ਵੱਡੇ ਰਾਜਿਆਂ ਦੇ ਸਾਹਿਬਜ਼ਾਦੇ ਉਹ ਆਪਣਾ ਘਰ ਬਾਰ ਸੰਸਾਰ ਛੱਡ ਕੇ ਯੋਗੀ ਬਣ ਗਏ ਸਨ, ਰਿਸ਼ੀ ਬਣ ਗਏ, ਮੁਨੀ ਬਣ ਗਏ, ਪੀਰ ਬਣ ਗਏ, ਪੈਗੰਬਰ ਬਣ ਗਏ। ਜਿਨ੍ਹਾਂ ਰਿਸ਼ੀਆਂ ਮੁਨੀਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਾਰਤਾ ਹੋਈ ਹੈ, ਜਪਜੀ ਸਾਹਿਬ ਵਿੱਚ ਵੀ ਬੋਲ ਆਉਂਦੇ ਨੇ, ਕੁਝ ਪੌੜੀਆਂ ਇਹਨਾਂ ਰਿਸ਼ੀਆਂ ਮੁਨੀਆਂ ਦੇ ਨਾਲ ਸੰਬੰਧ ਰੱਖਦੀਆਂ ਨੇ ਗੁਰੂ ਨਾਨਕ ਮਹਾਰਾਜ ਜੀ ਦੀਆਂ। ਆਸਾ ਕੀ ਵਾਰ ਦੀ ਬਾਣੀ ਵਿੱਚ ਵੀ ਆਉਂਦੇ ਨੇ ਬੋਲ, ਸਿੱਧ ਗੋਸ਼ਟ ਦੀ ਬਾਣੀ ਵਿੱਚ ਵੀ ਆਉਂਦੇ ਨੇ। ਇਹ ਕੋਈ ਆਮ ਲੋਕ ਨਹੀਂ ਸਨ ਜਿਨ੍ਹਾਂ ਦੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਚਰਚਾ ਹੋਈ, ਇਹ ਰਾਜਿਆਂ ਦੇ ਪੁੱਤਰ ਸਨ, ਇਹ ਧਨਾਡਾਂ ਦੇ ਪੁੱਤਰ ਸਨ, ਬੜੇ ਵਿਦਵਾਨ ਸਨ, ਇਹ ਮਹਿਲਾਂ ਵਿੱਚ ਬੜੀ ਉੱਚ ਵਿਦਿਆ ਲੈ ਕੇ ਬਾਅਦ ਵਿੱਚ ਸਾਧੂ ਬਣੇ ਸਨ। ਇੱਕ ਤਾਂ ਹੁੰਦਾ ਨਾ ਵੀ ਆਮ ਬੰਦਾ ਹੈ ਜਿਹਨੇ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਚਰਚਾ ਕੀਤੀ ਹੈ, ਵਿਚਾਰ ਕੀਤੀ ਹੈ, ਐਸੀ ਗੱਲ ਨਹੀਂ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਮਹਿਲਾਂ ਵਿੱਚ ਪੜ੍ਹਾਉਣ ਵਾਸਤੇ ਧਰਮ ਗੁਰੂ ਆਉਂਦੇ ਸਨ, ਕੋਈ ਛੋਟੇ ਮੋਟੇ ਲੋਕ ਥੋੜ੍ਹੀ ਸਨ ਭਰਥਰੀ ਵਰਗੇ। ਇਹ ਉਹ ਲੋਕ ਸਨ ਜਿਹੜੇ ਸਹਿਜਾਦੇ ਸਨ ਅਤੇ ਧਰਮ ਗੁਰੂ ਰਾਜਗੁਰੂ ਬਣ ਕੇ ਇਹਨਾਂ ਦੇ ਮਹਿਲਾਂ ਵਿੱਚ ਆ ਕੇ ਇਹਨਾਂ ਨੂੰ ਪੜ੍ਹਾਉਂਦੇ ਸਨ। ਹੈ ਤਾਂ ਔਖਾ ਹੈ ਨਾ, ਅੱਜ ਤਾਂ ਆਪਾਂ ਨੂੰ ਪੜ੍ਹਨ ਪੜ੍ਹਾਉਣ ਵਾਸਤੇ ਜਾਣਾ ਪੈਂਦਾ ਕਿਸੇ ਸਕੂਲ ਵਿੱਚ, ਕਿਸੇ ਕਾਲਜ ਵਿੱਚ, ਕਿਸੇ ਯੂਨੀਵਰਸਿਟੀ ਵਿੱਚ, ਅਤੇ ਜੇ ਕਿਸੇ ਯੂਨੀਵਰਸਿਟੀ ਦਾ ਸਾਰਾ ਸਟਾਫ ਹੀ ਕਿਸੇ ਬੱਚੇ ਨੂੰ ਪੜ੍ਹਾਉਣ ਆ ਜਾਏ, ਅਣਹੋਣੀ ਜਿਹੀ ਗੱਲ ਲੱਗਦੀ ਹੈ ਨਾ। ਭਰਥਰੀ ਹੋਣੀ, ਜਿੱਥੋਂ ਪੜ੍ਹੇ ਨੇ ਉਹ ਮਹਿਲਾਂ ਵਿੱਚ ਪੜ੍ਹੇ ਨੇ, ਧਰਮ ਗੁਰੂ ਇਹਨਾਂ ਨੂੰ ਪੜ੍ਹਾਉਣ ਵਾਸਤੇ ਮਹਿਲਾਂ ਵਿੱਚ ਆਉਂਦੇ ਸਨ। ਇਹ ਬੜੇ ਵਿਦਵਾਨ ਪੁਰਖ ਸਨ, ਤੱਤਵੇਤਾ ਬੰਦੇ ਸਨ, ਪਰ ਇਹਨਾਂ ਨੂੰ ਇੱਕ ਭਰਮ ਪੈਦਾ ਹੋ ਗਿਆ ਸੀ, ਜਿਨ੍ਹਾਂ ਮਹਿਲਾਂ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਰੱਬ ਦੀ ਇਬਾਦਤ ਨਹੀਂ ਕੀਤੀ ਜਾ ਸਕਦੀ, ਪ੍ਰਭੂ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉਹਨਾਂ ਨੇ ਗੇਰੂਏ ਰੰਗ ਦੇ ਕੱਪੜੇ ਪਾ ਲਏ, ਕੰਨ ਵਿੱਚ ਮੁੰਦਰਾਂ ਪਾ ਲਈਆਂ, ਮਗਰ ਇੱਕ ਝੋਲੀ ਬੰਨ ਲਈ, ਉਹ ਜਿਹੜਾ ਬੋਲ ਆਉਂਦਾ ਮੁੰਦਾਂ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ,
ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ, ਇਹ ਬੋਲ ਆਉਂਦੇ ਨੇ, ਇਹ ਜੋਗੀਆਂ ਨਾਲ ਸੰਬੰਧ ਰੱਖਦੇ ਨੇ। ਵੱਡੇ ਵੱਡੇ ਮਹਿਲਾਂ ਦੇ ਮਾਲਕ, ਵੱਡੇ ਵੱਡੇ ਧਰਮ ਗੁਰੂਆਂ ਕੋਲੋਂ ਵਿਦਿਆ ਲੈਣ ਵਾਲੇ, ਇਹਨਾਂ ਦੀ ਚਰਚਾ ਹੋਈ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ। ਉਹਨਾਂ ਬਾਰੇ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਇੱਕ ਗੱਲ ਜ਼ਰੂਰ ਆਖੀ ਸੀ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ। ਇਹ ਸਮੇਂ ਦੀ ਕਰਵਟ ਹੈ, ਜਦੋਂ ਸਮਾਂ ਕਰਵਟ ਲੈਂਦਾ ਹੈ, ਰਾਜੇ ਵੀ ਭਿਖਾਰੀ ਬਣ ਜਾਂਦੇ ਨੇ। ਭਰਥਰੀ ਵਰਗੇ ਰਾਜੇ ਆਪਦੇ ਨਗਰ ਵਿੱਚ ਹੀ, ਆਪਦੇ ਮਹਿਲਾਂ ਵਿੱਚ ਹੀ ਮੰਗਤੇ ਬਣ ਕੇ ਚਲੇ ਗਏ। ਕਹਿੰਦੇ ਨੇ ਇਹ ਜਦੋਂ ਆਪਦੇ ਮਹਿਲਾਂ 'ਤੇ ਜਾ ਕੇ ਮੰਗਣ ਗਿਆ ਨਾ, ਇਹ ਬੜਾ ਰੋਇਆ ਤਾਹਾਂ ਮਾਰ ਕੇ ਕਿ ਕਦੇ ਮੈਂ ਇਹਨਾਂ ਮਹਿਲਾਂ ਦਾ ਮਾਲਕ ਸੀ, ਇਹ ਮਹਿਲ ਮੇਰੇ ਹੁੰਦੇ ਸਨ, ਅੱਜ ਇਹਨਾਂ ਮਹਿਲਾਂ ਵਿੱਚ ਮੈਂ ਹੀ ਮੰਗ ਰਿਹਾ ਹਾਂ। ਸਮਾਂ ਬਦਲ ਗਿਆ ਨਾ, ਸਮੇਂ ਨੇ ਕਰਵਟ ਲੈ ਲਈ। ਜਦੋਂ ਸਮਾਂ ਕਰਵਟ ਲੈਂਦਾ ਹੈ, ਵੱਡੇ ਵੱਡੇ ਵੀ ਦੁਖੀ ਹੋ ਕੇ ਰੋਣ ਲੱਗ ਪੈਂਦੇ। ਇੱਕ ਲੰਬੇਰਾ ਜਿਹਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਸਹੰਸਰਦਾਨ ਦੇ ਇੰਦਰ ਰਵਾਇਆ, ਪਰਸੁਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੇ ਦੈ ਸ਼੍ਰੀਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ। ਇਹ ਤਦਕ ਬੋਲ ਆਉਂਦੇ ਨੇ, ਅਖੀਰ ਵਿੱਚ ਇਹਦੇ ਬੋਲ ਆਏਗਾ, ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾ ਸੋਈ ਜਿਣ ਜਾਏ। ਆਪਣੀ ਜ਼ਿੰਦਗੀ ਨੂੰ ਜਿੱਤਦਾ ਕੌਣ ਹੈ? ਜਿਸਨੇ ਨਾਮ ਦਾ ਮੰਨਣ ਕੀਤਾ, ਜਿਸਨੇ ਗੁਰੂ ਦੇ ਨਾਮ ਨੂੰ ਮੰਨਿਆ, ਉਹਦੀ ਮਹਿਮਾ ਕੀਤੀ ਨਹੀਂ ਜਾ ਸਕਦੀ, ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਮੰਨੇ ਭਾਵੇਂ ਮੁੱਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਾਵੇਂ ਨਾ ਭਿੱਖ। ਗੁਰੂ ਨੂੰ ਮੰਨਣ ਵਾਲਾ ਨਾ ਤਾਂ ਕਦੇ ਭਿਖਾਰੀ ਹੁੰਦਾ ਹੈ, ਨਾ ਦਰ ਤੋਂ ਮੰਗਦਾ ਹੈ, ਕਿਸੇ ਦੇ ਅੱਗੇ ਹੱਥ ਥੋੜ੍ਹੀ ਅੱਡਦਾ ਹੈ। ਗੁਰੂ ਦੇ ਸਿੱਖ ਦੀਆਂ ਇਹ ਨਿਸ਼ਾਨੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ ਸਮਾਂ ਸਮਾਪਤ ਹੋਇਆ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਇਹ ਸਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ, ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਆਓ ਉਹਨਾਂ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਭਗਤ ਸਿੰਘ ਜੀ ਸਹੂਤਾ, ਜੋ ਉਸ ਵਾਹਿਗੁਰੂ ਦੇ ਬਖਸ਼ੇ ਸਵਾਸਾਂ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਅੱਜ ਉਹਨਾਂ ਦੀ ਆਤਮ ਅਰਦਾਸ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਹੈ। ਸੋ ਆਓ, ਭਾਈ ਸਾਹਿਬ ਜੀ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਅਤਿ ਸਰਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਰ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦਰੋਂ ਸਿਮਰਾਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆ ਵਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ।

ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਭੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਚਰਨਾਂ ਕਮਲਾਂ ਦੇ ਸੇ ਭਾਈ ਮਲਕੀਤ ਸਿੰਘ ਗਿੱਲ ਭਾਈ ਜਗਤਪਾਲ ਸਿੰਘ ਜੀ ਬਰਾੜ ਪਰਿਵਾਰਾਂ ਵੱਲੋਂ ਆਪ ਜੀ ਦੇ ਸ਼ੁਕਰਾਨੇ ਵਜੋਂ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ ਭੋਗ ਤੋਂ ਉਪਰੰਤ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪ੍ਰਚਗ ਮਾਪ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪ੍ਰਚਗ ਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ

ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੇ ਦੀਵਾਨ ਦੀ ਹਾਜ਼ਰੀ ਭਰ ਹੈ ਵਡਭਾਗੀ ਸਾਹ ਸੰਗਤ ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਕਥਾ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੀ। ਇੱਥੇ ਹੀ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪ੍ਰਸ਼ਾਦ ਲੈ ਕਰਕੇ ਜਿਨ੍ਹਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਪਿਛਲੇ ਦਿਨੀ ਸਾਡੇ ਅਤੀ ਸਰਕਾਰ ਜੋ ਸਰਦਾਰ ਭਗਤ ਸਿੰਘ ਜੀ ਸਹੂਤਾ ਜੋ ਕਿ ਉਸ ਵਾਹਿਗੁਰੂ ਦੇ ਬਖਸ਼ੇ ਸਵਾਸਾਂ ਨੂੰ ਭੋਗ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਸੀ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰਖਵਾਏ ਹੋਏ ਪਾਠ ਦੇ ਭੋਗ 'ਤੇ ਉਹਨਾਂ ਦੀ ਅੰਤਿਮ ਅਰਦਾਸ ਸ਼ੁਰੂ ਹੋ ਰਹੀ ਹੈ। ਸੋ ਜਿਹੜੇ ਸਵੇਰ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਗੁਰਮੁਖ ਪਿਆਰੇ ਆਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਸਭ ਵਿਸਾਰਣਾ, ਅੰਗੀਕਾਰ ਉਪਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਮੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੁਖ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ,

ਭਾਈ ਭਗਤ ਸਿੰਘ ਸਹੋਤਾ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਉਹਨਾਂ ਦੇ ਪੰਜ ਪੂਤਕ ਸਰੀਰ ਦਾ ਸੰਸਕਾਰ ਕਰਨ ਉਪਰੰਤ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਸਰਦਾਰ ਭਗਤ ਸਿੰਘ ਜੀ ਦੀ ਆਤਮਕ ਸ਼ਾਂਤੀ ਵਾਸਤੇ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਭੋਗ ਪੈਣੇ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ

ਸਹਿਜ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਸੱਚੀ ਪਾਤਸ਼ਾਹ ਜੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਭਾਈ ਭਗਤ ਸਿੰਘ ਜੀ ਦੀ ਯਾਦ ਵੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਭਾਈ ਰਣਧੀਰ ਸਿੰਘ ਸਮਰਾ ਭਾਈ ਲਖਵਿੰਦਰ ਸਿੰਘ ਸਹੋਤਾ ਭਾਈ ਰਵਿੰਦਰ ਗੇਲਾ ਭਾਈ ਬਦਰਾਜ ਸਿੰਘ ਸਹੋਤਾ ਇੰਗਲੈਂਡ ਵਾਲੇ ਭਾਈ ਹਰਭਜਨ ਸਿੰਘ ਅਠਵਾਲ ਭਾਈ ਬਿੱਕਰ ਸਿੰਘ ਸਿੱਧੂ ਭਾਈ ਮਲਕੀਤ ਸਿੰਘ ਅਠਵਾਲ ਭਾਈ ਅਵਤਾਰ ਸਿੰਘ ਸੰਧੂ ਭਾਈ ਬਲਦੇਵ ਸਿੰਘ ਭਾਈ ਚਤਰ ਸਿੰਘ ਬੈਂਸ ਪਰਿਵਾਰਾਂ ਵੱਲੋਂ ਅਤੇ ਸਹੋਤਾ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਬੇਅੰਤ ਮਾਇਆ

ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ขอขอนุสาบ่

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਓ ਨਾ ਕੋ ਰਹਿ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਜੋ ਕਿ ਪਿਛਲੇਰੇ ਦਿਨੀ 13 ਅਗਸਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਅੱਜ ਆਪਾਂ ਸਾਰੇ ਤਿੰਨਾਂ ਦੇ ਨਿਮਿੱਤ ਆਤਮਿਕ ਸ਼ਾਂਤੀ ਵਾਸਤੇ ਸਮੂਹ ਸਹੋਤਾ ਪਰਿਵਾਰ ਵੱਲੋਂ ਰਖਵਾਏ ਗਏ ਤੁਰਕੀ ਬਾਣੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਤਿੰਨਾਂ ਦੇ ਭੋਗ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੇ ਨੇ। ਅੰਤਿਮ ਅਰਦਾਸ ਵਿੱਚ ਆਪ ਸਮੂਹ ਸੰਗਤਾਂ ਹਾਜ਼ਰ ਹੋਏ ਹੋ, ਆਪ ਸਮੂਹ ਸੰਗਤਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਜੋ ਕਿ ਪਰਿਵਾਰ ਦੇ ਅਤਿ ਸੁਨੇਹੀ ਨੇ ਅਤੇ ਪਰਿਵਾਰਕ ਮੈਂਬਰ ਵੀ ਹਨ, ਤਿੰਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਿ ਆਪ ਜੀਆਂ ਨੇ ਪਰਿਵਾਰ ਦੇ ਦੁੱਖ ਨੂੰ ਵੰਡਾਉਣ ਦਾ ਯਤਨ ਕੀਤਾ ਹੈ। ਉੱਥੇ ਹੀ ਸਮੂਹ ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਮਾਲਕ ਵਾਹਿਗੁਰੂ ਦੇ ਚਰਨਾਂ ਵਿੱਚ ਵਿਛੜੀ ਹੋਈ ਰੂਹ ਆਤਮਾ ਦੇ ਲਈ ਅਰਦਾਸ ਬੇਨਤੀ ਕਿ ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸਤਿਸੰਗਤ ਜੀ, ਸਮੂਹ ਸਹੋਤਾ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸਮੂਹ ਸੇਵਾਦਾਰਾਂ ਵੱਲੋਂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ। ਜਿਵੇਂ ਭਾਈ ਸਾਹਿਬ ਵੀ ਆਪਣੇ ਪੂਰੇ ਜੀਵਨ ਕਾਲ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕਰਕੇ ਪ੍ਰਬੰਧਕਾਂ ਦੇ ਨਾਲ ਸਹਿਯੋਗ ਦਿੰਦੇ ਰਹੇ ਨੇ, ਉਸੇ ਤਰ੍ਹਾਂ ਪਰਿਵਾਰ ਨੇ ਵੀ ਇਹ ਯਤਨ ਕੀਤਾ ਹੈ। ਸੋ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਅਤੇ ਬੇਅੰਤ ਸੰਗਤਾਂ ਵੱਲੋਂ ਵੀ ਭਾਈ ਸਾਹਿਬ ਜੀ ਦੇ ਲਈ ਪਿਆਰ ਵਿੱਚ ਆ ਕਰਕੇ ਅਰਦਾਸ ਬੇਨਤੀ ਵਾਸਤੇ ਮਾਇਆ ਹਾਜ਼ਰ ਹੋਈ ਹੈ। ਸਰਦਾਰ ਬਲਰਾਜ ਸਿੰਘ ਜੀ ਸਹੋਤਾ, ਜੋ ਕਿ ਇੰਗਲੈਂਡ ਤੋਂ ਪਹੁੰਚੇ ਨੇ, ਭਾਈ ਸਾਹਿਬ ਜੀ ਦੇ ਕਜ਼ਨ ਬ੍ਰਦਰ ਵੀ ਨੇ, ਉਹਨਾਂ ਵੱਲੋਂ ਵੀ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸਰਦਾਰ ਹਰਭਜਨ ਸਿੰਘ ਜੀ ਅਠਵਾਲ, ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਮੁੱਖ ਸੇਵਾਦਾਰ, ਉਹਨਾਂ ਵੱਲੋਂ ਵੀ ਬੇਅੰਤ ਮਾਇਆ ਭਾਈ ਸਾਹਿਬ ਜੀ ਦੇ ਨਿਮਿੱਤ ਗੁਰਦੁਆਰਾ ਸਾਹਿਬ ਵਿਖੇ ਭੇਟਾ ਕੀਤੀ ਗਈ ਹੈ। ਇਸੇ ਤਰ੍ਹਾਂ ਸਰਦਾਰ ਬਿੱਕਰ ਸਿੰਘ ਜੀ ਸਿੱਧੂ, ਇਹਨਾਂ ਵੱਲੋਂ ਵੀ ਬੇਅੰਤ ਮਾਇਆ ਗੁਰਦੁਆਰਾ ਸਾਹਿਬ ਵਾਸਤੇ ਭੇਟਾ ਕੀਤੀ ਗਈ ਹੈ। ਅਤੇ ਹੋਰ ਬੇਅੰਤ ਸੰਗਤਾਂ ਦੇ ਨਾਮ, ਕਿਉਂਕਿ ਸਤਿਗੁਰੂ ਜੀ ਜਾਣੀ ਜਾਣ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਪਰਿਵਾਰ ਵੱਲੋਂ ਅਤਿ ਸਤਿਕਾਰਯੋਗ ਭਾਈ ਹਰਬੰਸ ਸਿੰਘ ਜੀ ਬਾਸੀ ਆਪ ਸਮੂਹ ਸੰਗਤਾਂ ਦੇ ਨਾਲ ਕੁਝ ਇੱਕ ਸਮੇਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਸਟੇਜ ਉੱਪਰ ਆ ਕਰਕੇ ਸੰਗਤਾਂ ਦੇ ਸਨਮੁੱਖ ਹੋਣ ਅਤੇ ਭਾਈ ਸਾਹਿਬ ਜੀ ਦੀ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਸ਼ਰਧਾਂਜਲੀ ਵਾਲੇ ਕੁਝ ਇੱਕ ਸ਼ਬਦਾਂ ਦੇ ਵਿੱਚ ਭਾਈ ਸਾਹਿਬ ਜੀ ਬਰੀਫ ਜੋ ਹੈ ਜਾਣਕਾਰੀ ਸਾਂਝੀ ਕਰਨਗੇ। ਆਓ ਤੇ ਨਾ ਪਾਸੋਂ ਆਪਾਂ ਸਰਵਣ ਕਰੀਏ ਜੀ। ਸਰਦਾਰ ਹਰਬੰਸ ਸਿੰਘ ਜੀ ਵਾਸੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਬਾਣੀ ਨਾਲ ਜੋੜ ਬੈਠੇ ਗੁਰੂ ਗ੍ਰੰਥ ਸਾਹਿਬ ਸੰਗ ਜੀਓ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਭਾਅ ਜੀ ਸੋਤਾ ਸਾਹਿਬ ਸਾਡੇ ਤੋਂ ਵਿਛੜ ਗਏ ਹਨ, ਪਰ ਜੋ ਉਹਨਾਂ ਦੇ ਬਚਨ ਉਹ ਸਾਡੇ ਨਾਲ ਹੀ ਹਨ। ਉਹ ਕਦੇ ਵੀ ਜਦੋਂ ਵੀ ਉਹਨਾਂ ਨੂੰ ਮਿਲਣ ਜਾਈਦਾ ਸੀਗਾ, ਉਹਨਾਂ ਨੇ ਕੋਈ ਚੁਗਲੀ ਨਿੰਦਿਆ ਕੋਈ ਨਹੀਂ ਕਰਨੀ, ਜਾਂ ਗੁਰਬਾਣੀ ਦੀ ਸਾਖੀ ਸੁਣਾਉਣੀ ਜਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਾਉਣੀਆਂ। ਜਿੰਨਾ ਚਿਰ ਸਾਡੀ ਉਹਨਾਂ ਦੇ ਨਾਲ ਸੰਗਤ ਹੋਈ ਹੈ, ਪਰਿਵਾਰ ਵੱਡਾ ਪਰਿਵਾਰ ਹੈ, ਦਿਨ ਸੌਦ ਆਉਂਦੇ ਰਹਿੰਦੇ ਹੀ, ਅਤੇ ਉਹਨਾਂ ਨੇ ਇਹੋ ਹੀ ਜੋ ਅੱਜ ਫਿਨਰ ਹਾਲ ਦੇ ਵਿੱਚ ਵੀ ਭਾਈ ਸੁਲੱਖਣ ਸਿੰਘ ਹੋਣਾ ਨੇ, ਗਿਆਨੀ ਜੀ ਹੋਣਾ ਨੇ, ਸਾਰਿਆਂ ਨੇ ਮਨਜੀਤ ਕੌਰ ਨੇ ਬਚਨ ਸੁਣਾਏ ਹਨ, ਉਹ ਸਦਾ ਖੁਸ਼ ਰਹਿੰਦੇ ਸੀ ਅਤੇ ਦੂਸਰੇ ਨੂੰ ਖੁਸ਼ ਰੱਖਦੇ ਸੀ। ਗੁਰੂ ਪਿਆਰਿਓ, ਇਹੋ ਜਿਹੇ ਗੁਰਮੁਖ ਪਿਆਰੇ ਕਿਤੇ ਕਰਮਾਂ ਨਾਲ ਮਿਲਦੇ ਹਨ, ਉਹ ਸਾਡੇ ਕੋਲ ਵਿਛੜ ਗਏ ਆ, ਪਰ ਜਿਹੜੇ ਉਹਨਾਂ ਦੇ ਬਚਨ ਆ ਉਹ ਸਦਾ ਹੀ ਰਹਿਣੇ। ਜਦੋਂ ਵੀ ਅਸੀਂ ਇਕੱਠੇ ਬੈਠਾਂਗੇ ਉਹਨਾਂ ਦੇ ਬਚਨ ਅਸੀਂ ਯਾਦ ਕਰਿਆ ਕਰਾਂਗੇ। ਉਹਨਾਂ ਦੇ ਦੁੱਖ ਪਹਿਲਾਂ ਕਾਫੀ ਦੋਵੇਂ ਲੜ ਕੇ ਚੜ੍ਹਾਈ ਕਰ ਗਏ, ਦੋ ਕੁ ਮਹੀਨੇ ਪਹਿਲਾਂ ਮਹੀਨਾ ਕੋਈ ਦੋ ਕੁ ਵੀਕਾਂ ਪਹਿਲਾਂ ਹੀ ਜਵਾਈ ਵੀ ਚੜ੍ਹਾਈ ਕਰ ਗਿਆ, ਪਰ ਉਹ ਗੁਰਬਾਣੀ ਨਾਲ ਜੁੜੇ ਸੀ, ਗੁਰੂ ਮਹਾਰਾਜ ਦੇ ਬੜੀ ਹੀ ਆਸਰਾ ਸੀ, ਉਹਨਾਂ ਨੂੰ ਚੜ੍ਹਦੀ ਕਲਾ ਸੀ, ਐਡਾ ਹੈਪਨ ਹੋ ਜਾਣ ਅਤੇ ਬੰਦਾ ਉੱਠਣ ਜੋਗਾ ਨਹੀਂ ਰਹਿੰਦਾ। ਪਰ ਉਹ 91-92 ਸਾਲ ਦੇ ਸੀ, ਹਜੇ ਵੀ ਆਪਦੀ ਕਿਰਿਆ ਆਪ ਕਰਦੇ ਸੀ ਅਤੇ ਗੁਰਬਾਣੀ ਦੀ ਗੱਲ ਹੀ ਕਰਨੀ, ਹੋਸਪਿਟਲ ਵੀ ਦਾਸ ਪਤਾ ਲੈਣ ਗਿਆ, ਉੱਥੇ ਵੀ ਗੁਰਬਾਣੀ ਦੇ ਹੀ ਬਚਨ ਉਹਨੇ ਕਹਿਣਾ ਇਹੋ ਹੀ, ਤੁਸੀਂ ਗੁਰੂ ਸਾਹਿਬ ਦਾ ਨਾਮ ਜਪੋ, ਬਾਣੀ ਪੜ੍ਹੋ, ਇਹੋ ਹੀ ਤੁਹਾਨੂੰ ਆਸਰਾ ਆ ਸਾਰਾ। ਹੁਣ ਆਪਦੇ ਦੁੱਖ ਦੀ ਕੋਈ ਵੀ ਗੱਲ ਨਹੀਂ ਕੀਤੀ ਕਦੀ ਵੀ, ਜਦੋਂ ਵੀ ਜਾਣਾ ਇਹੋ ਹੀ ਕਹਿਣਾ, ਅਸੀਂ ਹੁਣ ਨਹੀਂ ਆ ਜਾ ਸਕਦੇ ਪਰ ਤੁਸੀਂ ਜਦੋਂ ਆਉਂਦੇ ਹੁੰਦੇ ਹਾਂ ਮਿਲ ਕੇ ਜਾਇਆ ਕਰੋ। ਦਾਸ ਨੇ ਵੀ ਜਦੋਂ ਆਉਣਾ ਭਾਜੀ ਭਜਨ ਸਿੰਘ ਹੁਣਾਂ ਨੂੰ ਨਾਲ ਲੈਣਾ, ਭੈਣ ਜੀ ਨਾਲ ਲੈਣਾ, ਫਿਰ ਅਸੀਂ ਚੌਹਾਂ ਨੇ ਜਾਣਾ, ਜਾ ਕੇ ਗੱਲਾਂ ਬਾਤਾਂ ਕਰਨੀਆਂ, ਫਿਰ ਉੱਠਣ ਨਹੀਂ ਦੇਣਾ।

0: ਜਿਹੜੀ ਡਿਊਟੀ ਨਿਭਾਈ ਆ ਕਿਸੇ ਦੇ ਵੀ ਪ੍ਰੋਗਰਾਮ 'ਤੇ ਜਾਣਾ, ਹੁਣ ਵੀ ਇਸੇ ਤਰ੍ਹਾਂ ਹੈ। ਉਹਦੇ ਆਪਦੇ ਘਰ 'ਚ ਵੀ ਦੁੱਖ ਪਿਆ, ਪਰ ਇਹਨਾਂ ਸਿਆਣਿਆਂ ਨੂੰ ਉਹਨੇ ਨਹੀਂ ਰੋਣ ਦਿੱਤਾ। ਜੇ ਕਿਸੇ ਨੇ ਸੱਦਣਾ ਉੱਥੇ ਆਪ ਲੈ ਕੇ ਜਾਣਾ। ਹੁਣ ਵੀ ਭੈਣ ਜੀ ਉਹਨਾਂ ਨੂੰ ਹੋਸਪਿਟਲ ਰੋਜ਼ ਲੈ ਕੇ ਆਉਂਦੇ ਆ, ਫਿਰ ਚਕਾ ਸ਼ਾਮ ਨੂੰ ਛੱਡ ਕੇ ਆਉਣਾ। ਗੁਰੂ ਪਿਆਰਿਓ, ਇਹ ਵੀ ਕਿਸੇ ਕਿਸੇ ਦੇ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ। ਪਰਿਵਾਰ ਦੇ ਵਿੱਚ ਬੱਚੇ 4-5 ਹੁੰਦੇ ਹਨ, ਪਰ ਉਹਨਾਂ 'ਚੋਂ ਸੇਵਾ ਕਿਸੇ ਨੂੰ ਮਿਲਦੀ ਆ। ਇਸ ਲੜਕੀ ਨੂੰ ਇਹ ਸੇਵਾ ਮਿਲੀ ਆ, ਇਹੋ ਹੀ ਅਰਦਾਸ ਕਰਦੇ ਹਾਂ। ਗੁਰੂ ਮਹਾਰਾਜ ਇਸ ਬੱਚੀ ਨੂੰ ਚੜ੍ਹਦੀ ਕਲਾ ਰੱਖੇ। ਇਸੇ ਤਰ੍ਹਾਂ ਹੀ ਸਾਡੇ ਭੈਣ ਜੀ ਆ, ਪਹਿਲਾਂ ਥੋੜ੍ਹੇ ਚਿਰ ਇਹ ਸਮਾਂ ਗੱਲ ਨਹੀਂ ਸਮਝਦੇ ਸੀ, ਗੁਰੂ ਮਹਾਰਾਜ ਜੀ ਆਪ ਹੀ ਕਿਰਪਾ ਕਰਦੇ ਆ। ਜਿੱਦਣ ਦੇ ਭਾਅ ਜੀ ਹੁਣ ਇਸ ਤਰ੍ਹਾਂ ਹੋਏ ਆ, ਉਹ ਵੀ ਸਾਰਿਆਂ ਨੂੰ ਪਛਾਣਦੇ ਆ, ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਆ, ਗੁਰੂ ਮਹਾਰਾਜ ਆਪ ਕਿਰਪਾ ਕਰ ਦਿੰਦਾ। ਗੁਰੂ ਪਿਆਰਿਓ, ਇਹੋ ਹੀ ਦਾਸ ਦੀ ਬੇਨਤੀ ਆ। ਇਹ ਨਹੀਂ ਜੇ ਭਾਅ ਜੀ ਹੁਣੀ ਚਲ ਗਏ ਤਾਂ ਆਪਾਂ ਪਰਿਵਾਰ ਨੂੰ ਪਿੱਛੇ ਹਟ ਜਾਣਾ। ਸਾਰਿਆਂ ਨੇ ਇਸੇ ਤਰ੍ਹਾਂ ਪਰਿਵਾਰ ਦੇ ਨਾਲ ਚੜ੍ਹਦੀ ਕਲਾ ਮਿਲਦੇ ਗਿਲਦੇ ਰਹਿਣਾ, ਆਉਂਦੇ ਜਾਂਦੇ ਰਹਿਣਾ। ਪਰਿਵਾਰ ਨੂੰ ਹੌਂਸਲਾ ਹੁੰਦਾ ਹੈ। ਦਾਸ ਦੇ ਬੋਲਦੇ ਸਮੇਂ ਕੋਈ ਵੀ ਵੱਧ ਘੱਟ ਅੱਖਰ ਬੋਲਿਆ ਕਿ ਦਾਸ ਖਿਮਾ ਦਾ ਜਾਚਕ ਹੈ। ਗੁਰੂ ਮਹਾਰਾਜ ਭਾਅ ਜੀ ਹੁਣਾਂ ਨੂੰ ਆਪਦੇ ਚਰਨਾਂ ਨਾਲ ਲਾਉਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਗਿਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਹਰਬੰਸ ਸਿੰਘ ਜੀ ਬਾਸੀ, ਜਿਨ੍ਹਾਂ ਨੇ ਸਰਦਾਰ ਭਗਤ ਸਿੰਘ ਜੀ ਸਹੋਤਾ ਅਤੇ ਇਹਨਾਂ ਦੇ ਲਈ ਉਹਨਾਂ ਦੇ ਜੀਵਨ ਬਾਰੇ ਜੋ ਵੀ ਉਹਨਾਂ ਦਾ ਪ੍ਰੇਮ ਵਾਲਾ ਜੀਵਨ ਸੀ ਅਤੇ ਸਤਿਗੁਰਾਂ ਦੇ ਚਰਨਾਂ ਨੂੰ ਸਦਾ ਹੀ ਸਮਰਪਿਤ ਰਹੇ ਨੇ, ਉਸ ਦੇ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਭਾਈ ਸਾਹਿਬ ਹੋਰਾਂ ਦਾ ਧੰਨਵਾਦ। ਸੋ ਸਤਸੰਗਤ ਜੀ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਤਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੂਹ ਪਰਿਵਾਰ ਵੱਲੋਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਪ ਸਮੂਹ ਸੰਗਤਾਂ ਨੇ ਜ਼ਰੂਰ ਛਾ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ, ਗਲਤੀ ਹੋ ਗਈ ਹੋਵੇ, ਆਪ ਜੀਆਂ ਨੇ ਕਿਰਪਾ ਕਰਕੇ ਬਖਸ਼ ਦੇਣਾ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਸੋ ਥੈਂਕ ਯੂ ਸੋ ਮੱਚ ਐਵਰੀਬਡੀ ਫੋਰ ਕਮਿੰਗ, ਫੋਰ ਬੀਇੰਗ ਹੇਅਰ। ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ, ਯੋਰ ਡੀਪੈਸਟ ਕੰਡੋਲੈਂਸਿਸ ਐਂਡ ਫੋਰ ਯੋਰ ਲਵ, ਐਂਡ ਵੀ ਆਰ ਡੀਪਲੀ ਸੈਡਨ ਬਾਈ ਦਾ ਡਿਮਾਈਸ ਆਫ ਭਾਈ ਸਾਹਿਬ ਭਾਈ ਭਗਤ ਸਿੰਘ ਜੀ ਸਹੋਤਾ, ਐਂਡ ਯੋਰ ਪ੍ਰੈਜੈਂਸ ਈਜ਼ਨਸ ਇਟਸ ਅ ਲਿਟਲ ਬਿਟ। ਸੋ ਥੈਂਕ ਯੂ ਸੋ ਮੱਚ ਐਵਰੀਬਡੀ, ਇਟਸ ਰੀਅਲੀ ਬਿਗ ਸਪੋਰਟ ਫਰੋਮ ਐਵਰੀਬਡੀ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਦੈਟ ਵੀ ਮਾਈਟ ਹੈਵ ਡਨ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀ ਸਤਿਕਾਰ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਜੀ ਇੱਛਾ ਤਾਂ ਮੈਨੂੰ ਤਾਂ ਉਹਨੂੰ ਤੁਸੀਂ ਜਦੋਂ
1: ਜੇ ਤੁਹਾਨੂੰ ਕੋਈ ਪ੍ਰੋਬਲਮ ਜੇ ਥੋੜਾ ਪੁੱਛਣਾ ਚਾਹੁੰਦੇ
0: ਨਹੀਂ ਤੈਨੂੰ ਤਾਂ ਠੀਕ ਹੈ ਜੀ
1: ਹਾਂਜੀ ਜੀ ਤਾਂ ਫਿਰ ਇਹ ਕਰ ਸਕਦੇ ਆ ਥੋੜੇ ਹਾਂਜੀ ਤੇ ਕਈ ਵਾਰੀ ਚੇਂਜ ਕਰਦੇ ਆ ਨਾ ਮੈਂ ਕਿਹਾ ਵੀ ਤੇ ਬੈਠੇ ਥੱਕ ਜਾਂਦੇ ਤੁਹਾਡੀ
0: ਨਹੀਂ ਨਹੀਂ ਪੁੱਤ ਨੂੰ ਸਾਡੀ ਤਾਂ ਹੁਣ ਰੁਟੀਨ ਬਣੀ ਹੋਈ ਹੈ ਜਿਵੇਂ ਹੈ ਨਾ ਉਸ ਹਿਸਾਬ ਨਾਲ
1: ਇਹ ਕਿ ਲਗਾਤਾਰ ਬੈਠਣਾ ਵੀ ਔਖਾ ਹੋ ਜਾਂਦਾ
0: ਹਾਂਜੀ ਬੈਠਦੇ ਹਾਂਜੀ ਹਾਂਜੀ
1: ਅਸੀਂ ਫਿਰ ਕੰਮਾਂ ਕਾਰਾਂ ਦੇ ਕਰਕੇ ਅਸੀਂ ਘੱਟ ਬੈਠਦੇ ਹਾਂ ਸਾਨੂੰ ਫਿਰ ਪ੍ਰੋਬਲਮ ਆਉਂਦੀ ਹੈ
0: ਸਾਨੂੰ ਵਾਕ ਕਰਨ ਨੂੰ ਘੱਟ ਮਿਲਦੀ ਹੈ ਜੀ ਮੈਂ ਹੁਣ ਪਿੱਛੇ ਜਿਹੇ ਬੰਬੇ ਸੀ ਜਾਂ ਉੱਥੇ ਬਰੈਂਟਨ ਵੀ ਸੀ ਅਤੇ ਮੈਂ ਤਕਰੀਬਨ 4-5 ਕਿਲੋਮੀਟਰ ਰੋਜ਼ ਤੁਰਦਾ ਹੀ ਸੀਗਾ ਮੈਨੂੰ ਮੇਰਾ ਵਾਕ ਤਾਂ ਸੀਗਾ ਪੱਕਾ ਬੰਬੇ ਦਾ ਮੇਰਾ ਜਾਣਾ ਟਾਈਮ ਸੀਗਾ ਕਿਉਂਕਿ ਡਿਊਟੀ ਹੁੰਦੀ ਹੈ
1: ਇੱਥੇ ਨਹੀਂ ਮਿਲਦੀ ਤੁਹਾਨੂੰ
0: ਨਹੀਂ ਇੱਥੇ ਪਤਾ ਕੀ ਜਦੋਂ ਹੁਣ ਇੱਥੇ ਇੱਥੇ ਥੋੜ੍ਹੀ ਪਹਿਲਾਂ ਗਰਮੀ ਸੀਗੀ ਸੂਰਜ ਅੱਖਾਂ 'ਚ ਮੇਰੇ ਪੈਂਦਾ ਜਦੋਂ ਭੱਜਣ ਲੱਗੇ ਡਿਊਟੀ ਹਫ਼ਤੇ ਹਫ਼ਤੇ ਬਾਅਦ ਚੇਂਜ ਹੋਈ ਜਿਵੇਂ ਜਿਵੇਂ ਹਾਂਜੀ ਜਿਵੇਂ ਹੁਣ ਕੱਲ੍ਹ ਤੋਂ ਸਾਡੀ ਹੈਗੀ ਹੈ ਦੁਪਹਿਰੇ 12:30 ਤੋਂ ਸ਼ਾਮ ਸਮਾਪਤੀ ਤੱਕ ਜਿਹੜੀ ਅੱਜ ਸੀਗੀ ਸਵੇਰੇ 4:30 ਤੋਂ ਲੈ ਕੇ 1 ਵਜੇ ਤੱਕ ਅੱਜ ਐਤਵਾਰ ਸੀ 3 ਵਜੇ ਤੱਕ ਹਾਂਜੀ ਹਾਂਜੀ ਹਾਂਜੀ ਹਾਂਜੀ
1: ਫਿਰ ਮੈਂ ਕਿਹਾ ਡਿਊਟੀ ਭਾਜੀ ਨੂੰ ਪੁੱਛਿਆ ਮੈਂ ਕਿਹਾ ਉਹਨਾਂ ਦਾ ਡੇ ਆਫ ਤਾਂ ਨਹੀਂ ਵੀ ਡਿਊਟੀ 'ਤੇ ਹੈਗੇ

0: ਐਕਸਰਸਾਈਜ਼
1: ਹੈ। ਹਾਂ ਜੀ ਹਾਂ ਬਿਲਕੁਲ।
0: ਇਹ ਤਾਂ ਬਹੁਤ ਮੁਸ਼ਕਲ ਹੈ ਸਾਨੂੰ ਬੈਠਣਾ ਹੋਇਆ ਤਾਂ।
1: ਮੈਂ ਹਾਂ ਜੀ ਹਾਂ ਮੈਂ 1998 ਤੋਂ ਮਤਲਬ ਕਿ ਜਿਵੇਂ ਖੰਡ ਪਾਸ਼ਾ ਦੀਆਂ ਡਿਊਟੀਆਂ ਨਾਲ ਉਦੋਂ ਤੋਂ ਬੈਠਣ ਦੀ ਬੈਠੀ ਸਹੀ ਵਾਰ ਕਰਨ ਦੀ ਬੈਠੀ ਇੱਦਾਂ ਜ਼ਿਆਦਾ ਹੋ ਗਈ।
0: ਕਿਉਂਕਿ ਸਾਡੇ ਬੱਚੇ ਵੀ ਨਹੀਂ ਬੈਠਦੇ, ਅਸੀਂ ਬੱਚਿਆਂ ਨੂੰ ਕਹਿੰਦੇ ਬੱਚੇ ਸੋਫੇ 'ਤੇ ਬੈਠ ਕੇ ਪਾਠ ਕਰਦੇ ਆ, ਮੈਂ ਬਹੁਤ ਕਹਿੰਦੀ ਹਾਂ ਵੀ ਅਸੀਂ ਤੁਹਾਡੀ ਉਮਰ ਦੇ ਅਸੀਂ ਥੱਲੇ ਬੈਠਦੇ ਸੀ, ਕਿਉਂਕਿ ਇੱਥੇ ਹੈ ਹੀ ਇੱਦਾਂ ਹੈ।
1: ਐਕਚੁਲੀ ਉਹਨਾਂ ਟਾਈਮਾਂ 'ਚ ਆਪਣੇ ਕੋਲ ਇੰਡੀਆ ਕਹਿੰਦੀ ਵੀ ਉਹੋ ਜਿਹੀਆਂ ਸਹੂਲਤਾਂ ਵੀ ਨਹੀਂ ਸੀ ਹੁੰਦੀਆਂ। ਸਹੂਲਤਾਂ ਦੇ ਹਿਸਾਬ ਨਾਲ ਵੀ ਹੋ ਗਏ ਨਾ, ਹੁਣ ਬੱਚਿਆਂ ਨੂੰ ਹਰ ਸਹੂਲਤਾਂ ਨਹੀਂ ਹੈ।
0: ਇੱਥੇ ਹੁਣ ਬੱਚਿਆਂ ਨੂੰ ਬਹੁਤ ਬੋਲਦੇ ਆ ਸੋਫੇ 'ਤੇ ਬੈਠ ਕੇ ਕਰਦੇ, ਮੈਂ ਗੁਰਦੁਆਰਾ ਸਾਹਿਬ ਤੁਸੀਂ ਥੱਲੇ ਬੈਠਦੇ ਕਿਉਂ ਨਹੀਂ ਬੈਠਦੇ, ਅਸੀਂ ਤਾਂ ਕਹਿੰਦੇ ਹਮੇਸ਼ਾ ਥੱਲੇ ਬੈਠ ਕੇ ਕਰਦੇ ਸੀ, ਬੱਚੇ ਯੂਜ਼ ਟੂ ਹੋ ਗਏ ਜਿੱਦਾਂ ਇੰਡੀਆ ਘੱਟ ਕਰਦੇ ਹੁੰਦੇ ਬੱਚੇ ਥੱਲੇ ਬੈਠਦੇ।
1: ਨਹੀਂ ਇੰਡੀਆ ਦਾ ਹਾਂਜੀ ਬੈਠਦੇ ਚੱਲੇ, ਕਿਉਂਕਿ ਉੱਥੇ ਆਮ ਕੀ ਬਣਿਆ ਜਿਵੇਂ ਹਰ ਘਰ ਦੇ ਵਿੱਚ ਆਪਾਂ ਇੱਕ ਜਗ੍ਹਾ ਬਣਾ ਲੈਂਦੇ ਹਾਂ ਪਾਠ ਕਰਨ ਦੇ ਲਈ।
0: ਹਾਂਜੀ
1: ਜਿਵੇਂ ਅਸੀਂ ਛੋਟੇ ਸੀਗੇ ਸਾਡੇ ਮੰਮੀ ਡੈਡੀ ਨੇ ਅਸੀਂ ਘਰ ਦੇ ਵਿੱਚ ਜਗ੍ਹਾ ਬਣਾਈ ਸੀ, ਮਤਲਬ ਤੋਂ ਬਾਰੀ ਜੀ ਬਣੀ ਸੀਗੀ, ਅਸੀਂ ਉਹਨੂੰ ਕਹਿੰਦੇ ਸੀਗੇ ਬਾਬਿਆਂ ਦੀ ਵਾਰੀ, ਇੱਦਾਂ ਵੀ ਇੱਦਾਂ ਨਾਮ ਰੱਖਿਆ ਸੀਗਾ। ਉਦੋਂ ਇੱਕ ਤਰ੍ਹਾਂ ਦੀ ਬਣਿਆ ਸੀ ਕਿ ਉੱਥੇ ਧੂਫ ਲਾ ਕੇ ਹੈ ਨਾ, ਫਿਰ ਉਸ ਤੋਂ ਬਾਅਦ ਥੱਲੇ ਬਹਿ ਕੇ ਚੌਂਕੜੀ ਵਰਗ ਕੇ ਪਾਠ ਕਰਕੇ ਫਿਰ ਪ੍ਰਸ਼ਾਦ ਚਾਹੇ ਟੋਫੀਆਂ ਚਾਹੇ ਪਤਾਸੇ, ਇੱਦਾਂ ਉਦੋਂ ਇਹ ਚੀਜ਼ ਮਤਲਬ ਹੁੰਦੀ ਸੀਗੀ। ਹੌਲੀ ਹੌਲੀ ਫਿਰ ਉਹ ਮਨ ਦੇ ਵਿੱਚੋਂ ਹੀ ਪਰਤੀ ਜਾਂਦੀ ਸੀ।

0: ठीक है,
1: बहुत ठीक है।
0: और बार

Sultan Mahal.

Большим родом, как

0: Ouais.
1: Ouais. Ouais. Ouais. Ouais, good.

ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਏ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ